0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਜੀਆਂ ਨੂੰ ਲੜੀ ਦੇ ਤਹਿਤ ਉੱਗੇ ਕਹਾਣੀਕਾਰ ਜਿੰਦਰ ਨਾਲ ਮੁਲਾਕਾਤ, ਅਤੇ ਇਸ ਤੋਂ ਇਲਾਵਾ ਕੁਝ ਲੋਕ ਗੀਤ ਵੀ ਸੁਣਵਾਏ ਜਾਣਗੇ। ਅਤੇ ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀਆਂ ਨੂੰ ਲੜੀ ਤਹਿਤ ਉੱਗੇ ਕਹਾਣੀਕਾਰ ਜਿੰਦਰ ਦੇ ਨਾਲ ਕੀਤੀ ਮੁਲਾਕਾਤ, ਅਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਕੇਸਰਾ ਰਾਮ।
1: ਜੀ ਆਇਆਂ ਪ੍ਰੋਗਰਾਮ 'ਚ ਅੱਜ ਸਾਡੇ ਮਹਿਮਾਨ ਹਨ ਪੰਜਾਬੀ ਕਹਾਣੀਕਾਰ ਜਿੰਦਰ। ਜਿੰਦਰ ਇਹਨਾਂ ਦੇ 7 ਕਹਾਣੀ ਸੰਗ੍ਰਹਿ ਛਪ ਚੁੱਕੇ ਹਨ। ਪਹਿਲਾ ਕਹਾਣੀ ਸੰਗ੍ਰਹਿ 1990 ਵਿੱਚ ਛਪਿਆ, ਅਤੇ 2023 ਵਿੱਚ 7ਵਾਂ ਕਹਾਣੀ ਸੰਗ੍ਰਹਿ ਸੇਫਟੀ ਕਿੱਟ ਛਪਿਆ, ਜਿਸ ਨੂੰ 2024 ਵਿੱਚ ਟਾਹਾਂ ਅਵਾਰਡ ਮਿਲਿਆ, 2025 ਦਾ ਸਾਹਿਤ ਅਕਾਡਮੀ ਅਵਾਰਡ ਮਿਲਿਆ। ਇਸ ਤੋਂ ਇਲਾਵਾ ਜਿੰਦਰ 28 ਸਾਲਾਂ ਤੋਂ ਸ਼ਬਦ ਮੈਗਜ਼ੀਨ ਦਾ ਸੰਪਾਦਨ ਕਰ ਰਹੇ ਹਨ, ਜੋ ਖਾਸ ਤੌਰ 'ਤੇ ਕਹਾਣੀ ਜਾਂ ਫਿਕਸ਼ਨ ਨੂੰ ਹੀ ਸਮਰਪਿਤ ਮੈਗਜ਼ੀਨ ਹੈ। ਇੱਕ ਨਾਵਲ ਇਹਨਾਂ ਦਾ ਜ਼ਿੰਦਗੀ ਪ੍ਰਕਾਸ਼ਿਤ ਹੋਇਆ ਹੈ, ਅਤੇ ਇਸ ਤੋਂ ਇਲਾਵਾ ਅਨੁਵਾਦ ਦਾ ਇਹਨਾਂ ਨੇ ਕਾਫੀ ਕੰਮ ਕੀਤਾ ਹੈ। 15 ਕਿਤਾਬਾਂ ਅਨੁਵਾਦ ਦੀਆਂ ਹਨ। ਅਨੁਵਾਦ ਲਈ ਵੀ ਸਾਹਿਤ ਅਕਾਡਮੀ ਦਾ ਇਹਨਾਂ ਨੂੰ ਅਵਾਰਡ ਮਿਲਿਆ ਹੈ। ਅਤੇ ਸਭ ਤੋਂ ਪਹਿਲਾਂ ਜਿੰਦਰ ਜੀ, ਤੁਸੀਂ ਆਪਣੇ ਜਨਮ ਸਥਾਨ, ਸਿੱਖਿਆ ਅਤੇ ਸਾਹਿਤ ਵੱਲ ਰੁਝਾਨ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ, ਇਸ ਬਾਰੇ ਸਾਡੇ ਸਰੋਤਿਆਂ ਨੂੰ ਜਾਣੂ ਕਰਵਾਓ।
2: ਮੇਰਾ ਜਨਮ ਜ਼ਿਲ੍ਹਾ ਜਲੰਧਰ, ਤਹਿਸੀਲ

0: ਉਹਦਾ ਲੁਧਿਆਣਾ ਵਾਲੇ ਪਿੰਡ 'ਚ ਹੋਇਆ। ਛੋਟਾ ਜਿਹਾ ਪਿੰਡ ਸੀ ਜਦੋਂ ਮੇਰਾ ਜਨਮ ਹੁੰਦਾ 54 'ਚ ਚਲੰਜਾ 'ਚ, ਕਾਫੀ ਉਦੋਂ ਪਛੜਿਆ ਵੀ ਏਰੀਆ ਸੀ
1: ਜੀ।
0: ਅਤੇ ਸਾਡੇ ਪਿੰਡ ਤੋਂ 5 ਕਿਲੋਮੀਟਰ ਦੂਰ ਨਕੋਦਰ ਪੈਂਦਾ ਸੀ, ਅਤੇ ਮੈਂ ਅਤੇ ਮੇਰਾ ਬ੍ਰਦਰ ਦੋਨੇ ਅਸੀਂ ਤੁਰ ਕੇ ਪਾਣੀ ਜਾਂਦੇ ਸੀ। ਅਤੇ ਉਹ ਮੈਂ ਉੱਥੇ ਆਰੀਆ ਸਕੂਲ ਤੋਂ ਹਾਇਰ ਸੈਕੰਡਰੀ ਉਦੋਂ ਹੁੰਦੀ ਸੀ, ਫਿਰ ਮੈਂ ਗ੍ਰੈਜੂਏਸ਼ਨ ਕੀਤੀ ਹੈ ਡੀ ਏ ਵੀ ਕਾਲਜ ਨਕੋਦਰ ਤੋਂ, ਪੋਸਟ ਗ੍ਰੈਜੂਏਸ਼ਨ ਕੀਤੀ ਡੀ ਏ ਵੀ ਕਾਲਜ ਜਲੰਧਰ ਤੋਂ। 1982 ਦੇ ਗੇਟ 'ਚ ਮੈਂ ਇੰਪਲਾਇਮੈਂਟ ਐਕਸਚੇਂਜ 'ਚ ਨਾਂ ਦੇਣ ਗਿਆ ਸੀ, ਅਤੇ ਮੈਨੂੰ ਲੇਖਕ ਬਣਾਉਣ 'ਚ ਬਹੁਤ ਵੱਡਾ ਹੱਥ ਜਲੰਧਰ ਰੇਡੀਓ ਦਾ ਸੀ। ਜੇ ਮੈਨੂੰ ਉੱਥੇ ਉਲਫਤ ਬਾਜਵਾ ਹੋਰੀ ਨਾਮ ਮਿਲਦੇ ਤਾਂ ਮੈਂ ਤਾਂ ਸ਼ਾਇਦ ਲੇਖ ਨਹੀਂ ਬਣਨਾ ਸੀ। ਮੈਨੂੰ ਉਹ ਮਿਲੇ, ਉਹ ਮੈਨੂੰ ਰੇਡੀਓ ਸਟੇਸ਼ਨ ਲੈ ਗਏ, ਅਤੇ ਉੱਥੇ ਸੋਹਣ ਸਿੰਘ ਮੀਸਾ, ਚੋੜਾਮਣੀ, ਹਰਭਜਨ ਸਿੰਘ ਬਟਾਲੀਓ ਮਿਲਿਆ, ਅਤੇ ਬਾਜਵਾ ਹੋਣੀ ਕਹਿੰਦੇ ਵੀ ਤੂੰ ਜਿੰਦਰ ਲਿਖਣਾ ਸ਼ੁਰੂ ਕਰ, ਆਪਣੇ ਪਿੰਡ ਦਾ ਨਾਂ ਉੱਚਾ ਹੋ। ਉਹ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਕੁੱਖ ਵੀ, ਕਿਉਂਕਿ ਬੇਸਿਕਲੀ ਬਾਜਵਾ ਸਾਹਿਬ ਦੀ ਮਾਸੀ ਸਾਡੇ ਪਿੰਡ ਸੀ, ਅਤੇ ਬਾਜਵਾ ਸਾਹਿਬ ਦੀ ਮਦਰ ਮਰ ਗਈ ਸੀ, ਫਾਦਰ ਦਾਦਾ ਚਲੇ ਕਲਕੱਤਾ ਸਾਈਡ ਮੁੜ ਕੇ ਨਹੀਂ ਆਏ, ਅਤੇ ਉਹ ਮੈਨੂੰ ਲੈ ਗਿਆ। ਮੈਨੂੰ ਕਹਿੰਦਾ ਜਾ ਕੋਈ ਲਿਖ, ਅਤੇ ਮੇਰੇ ਦਿਮਾਗ 'ਚ ਸ਼ਿਵ ਕੁਮਾਰ ਬਟਾਲੀ ਬੈਠਾ ਸੀ, ਮੈਨੂੰ ਲੱਗਾ ਸੀ ਵੀ ਮੇਰੇ ਤੋਂ ਕਵਿਤਾ 'ਚ ਲਿਖੀ ਹੋਈ। ਫਿਰ ਮੈਨੂੰ ਉਹਨੇ ਹਰਪੰਚ ਸਿੰਘ ਬਟਾਲਵੀ ਨੇ, ਅਤੇ ਫਿਰ ਮੈਂ ਉਹਨੂੰ ਗੁਰੂ ਧਾਰਿਆ, ਗਾਹ 'ਚ ਲੱਗਾ ਮੈਨੂੰ ਮੈਂ ਗੁਰੂ ਬਿਨਾਂ ਗੱਲ ਬਣ ਸਕਦੀ। ਵੀ ਮੈਂ ਉਸ ਤੋਂ ਬਾਅਦ ਕਹਾਣੀ ਦੇ ਫੀਲਡ 'ਚ ਲਿਖਣੀ ਸ਼ੁਰੂ ਕੀਤੀ। ਲਿਖਣਾ ਜਿਹੜਾ ਐਕਚੁਅਲੀ ਹੋਇਆ ਮੇਰੇ 90 ਤੋਂ ਬਾਅਦ ਹੋਇਆ ਸ਼ੁਰੂ।
1: ਤੁਹਾਡੀਆਂ ਕਹਾਣੀਆਂ ਪਰੰਪਰਕ ਕਹਾਣੀਆਂ ਨਾਲੋਂ ਹਟ ਕੇ ਹਨ। ਸੇਫਟੀ ਕਿੱਟ ਜਿਹੜਾ ਕਹਾਣੀ ਸੰਗ੍ਰਹਿ, ਇਸ ਨੂੰ 2 ਵੱਡੇ ਇਨਾਮ ਨਾਲੋਂ ਨਾਲ ਮਿਲ ਚੁੱਕੇ ਹਨ। ਤੁਸੀਂ ਇਹ ਦੱਸੋ ਕਿ ਇਸ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਵਿੱਚ ਤੁਹਾਡੇ ਹਿਸਾਬ ਨਾਲ ਤੁਹਾਡੀਆਂ ਪਹਿਲੀਆਂ ਕਹਾਣੀਆਂ ਨਾਲੋਂ ਕੀ ਵੱਖਰਾ ਹੈ?
0: ਇੱਕ ਤਾਂ ਜੀ ਇਹਦੇ ਵਿੱਚ ਵਿਸ਼ੇ ਪੱਖੋਂ ਵੱਖਰਾ, ਸੇਫਟੀ ਕਿੱਟ ਮੇਰਾ ਕੋਈ ਕਸੂਰ ਨਹੀਂ। ਇਹ ਕਹਾਣੀਆਂ ਜਿਹੜੇ ਸਾਡੇ ਬੱਚੇ ਬਾਹਰ ਪੜ੍ਹਨ ਜਾਂਦੇ ਆ, ਕਨੇਡਾ, ਅਮੈਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਮੈਂ ਉਸ ਕਨਸਰਨ ਨੂੰ ਲਿਆ ਜਿਹਦਾ ਸੇਫਟੀ ਕਿੱਟ ਜਸਪ੍ਰੀਤ ਇੰਗਲੈਂਡ ਪੜ੍ਹਨ ਜਾਂਦੀ ਹੈ, ਅਤੇ ਡਰਦੀ ਆ ਵੀ ਕੋਈ ਰੇਪ ਨਾ ਕਰੇ, ਰੇਪ ਦਾ ਇਸ ਕਰਕੇ ਉਹ ਜੀ ਮਤਲਬ ਡਰ 'ਚੋਂ ਆਪਣੇ ਆਪ ਨੂੰ ਪ੍ਰੋਪਰ ਵੇ ਨਾਲ ਜੀ ਨਹੀਂ ਸਕਦੀ।
1: ਇਸ ਕਹਾਣੀ ਬਾਰੇ ਅੱਗੇ ਗੱਲ ਕਰਾਂਗੇ। ਇਹ ਕੁੱਲ ਕਹਾਣੀਆਂ ਨਾਲੋਂ ਕੋਈ ਇਹਦੇ 'ਚ ਚੇਂਜ ਆਇਆ ਤੁਹਾਡੇ ਪਹਿਲਾਂ ਵਾਲੇ ਕਹਾਣੀ ਸੰਗ੍ਰਹਿ ਦੇ ਨਾਲ, ਜੇ ਆਪਾਂ ਮੈਚ ਕਰਕੇ ਦੇਖੀਏ?
0: ਨਹੀਂ ਦੇਖੋ ਦੇਖੋ ਇਹ ਸਰਾਮ ਜੀ ਵੀ ਲੇਖਕ ਦੀ ਡਿਵੈਲਪਮੈਂਟ ਹੁੰਦੀ ਆ ਸਟੈਪ ਬਾਈ ਸਟੈਪ
1: ਜੀ।
0: ਜੇ ਮੇਰੀ ਜਿਹੜੀ ਦੂਜੀ ਕਿਤਾਬ ਤੁਸੀਂ ਨਹੀਂ ਸਮਝ, ਜਿੱਥੋਂ ਮੈਂ ਐਸਟੈਬਲਿਸ਼ ਹੁੰਦਾ, ਉਸ ਕਹਾਣੀਆਂ ਉਹ ਸੈਂਪਲ ਕਹਾਣੀਆਂ ਸੀ, ਜਿੱਦਾਂ ਹੁਣ ਆਦਮੀ ਬੜਾ ਕੰਪਲੀਕੇਟਡ ਹੋ ਗਿਆ, ਇਹ ਮੇਰੀ ਕਹਾਣੀ ਹੈ ਵੀ ਮਤਲਬ ਇੱਡੀ ਸਿੱਧ ਪੱਧਰ ਜਾਣੀ, ਇਹ 'ਚ ਮਲਟੀ ਡਾਈਮੈਂਸ਼ਨਲ ਆਸਪੈਕਟ ਨੂੰ ਮਿਲ ਗਏ।
1: ਇੱਕ ਕਤਲ ਕਹਾਣੀ ਤੁਹਾਡੀ ਕਾਫੀ ਚਰਚਾ ਵਿੱਚ ਰਹੀ ਸੀ, ਇਸ ਦੇ ਮਨੋਵਿਗਿਆਨਕ ਪੱਖਾਂ ਬਾਰੇ ਗੱਲ ਕਰੋ। ਇੱਕ ਇਸੇ ਤਰ੍ਹਾਂ ਦੀ ਹੋਰ ਕਹਾਣੀ ਵੀ ਸੀ, ਉਹਨੂੰ ਵੀ ਤੁਸੀਂ ਨਾਲ ਲੈ ਸਕਦੇ ਹੋ, ਬਿਨਾਂ ਵਜ੍ਹਾ ਤਾਂ ਨਹੀਂ।
0: ਮੈਂ ਸਿਗਮੰਡ ਫਰਾਇਡ ਪੜ੍ਹਿਆ ਸੀ
1: ਜੀ,
0: ਸਾਈਕੋ ਐਨਾਲਿਸਿਸ ਜਾਂ ਇੰਟਰਪ੍ਰੀਟੇਸ਼ਨ ਆਫ ਡ੍ਰੀਮਸ ਪੜ੍ਹੀਆਂ। ਮਨੋਵਿਗਿਆਨ ਕੀ ਆ ਵੀ ਬੰਦੇ ਦੀ ਅੰਦਰ ਦੀਆਂ ਤਹਿਾਂ ਨੂੰ ਫੋਲਣਾ, ਅਤੇ ਮੈਨੂੰ ਇੱਦਾਂ ਲੱਗਦਾ ਵੀ ਜਿੱਦਾਂ ਬੰਦਾ ਬਾਹਰੋਂ ਦੇਖਣ ਲਈ ਸੰਪੂਰਨ ਹੁੰਦਾ, ਪਰ ਅੰਦਰ ਬੰਦੇ ਬੜੇ ਟੁੱਟ ਭੱਜ ਆ, ਜਿਹੜੀ ਉਹ ਬੰਦੇ ਅੰਦਰਲੀ ਟੁੱਟ ਭੱਜ ਆ, ਮੇਰੀ ਕੋਸ਼ਿਸ਼ ਹੁੰਦੀ ਵੀ ਉਹਨੂੰ ਮੈਂ ਫੜਾਂ, ਮੈਂ ਉਹ 'ਚ ਕਿੰਨਾ ਕੁ ਸਫਲ ਹੁੰਦਾ ਜਾਂ ਨਹੀਂ ਹੁੰਦਾ, ਇਹ ਤਾਂ ਮੇਰੇ ਪਾਠਕ ਜਾਂ ਜਿਹੜਾ ਕੋਈ ਆਲੋਚਨਾ ਕੰਮ ਕਰ ਸਕਦਾ ਉਹ, ਕਿਉਂਕਿ ਮਨੋਵਿਗਿਆਨਿਕ ਕਹਾਣੀ ਥੋੜ੍ਹੀ ਲਿਖਣੀ ਔਖੀ ਆ। ਮੇਰੀਆਂ ਕਹਾਣੀਆਂ ਮੇਰੀ ਆਪਦੀ ਇੱਕ ਧਾਰਨਾ ਵੀ ਮੈਂ ਹੁੰਦੀ ਵੀ ਮੇਰੀ ਕਹਾਣੀ ਪੜ੍ਹ ਕੇ ਪਾਠਕ ਬੇਚੈਨ ਹੋਵੇ, ਉਹ ਰਾਤ ਨੂੰ ਪਿਆ ਸਮਝਦਾ ਇਹਦੀ ਕਤਲ ਦੀ ਲਾਸਟ ਕਹਾਣੀ 'ਚ ਪਤਾ ਨਹੀਂ ਲੱਗਦਾ ਵੀ ਮਾਂ ਨੇ ਆਪਦੇ ਘਰ ਦਾ ਮਤਲਬ ਕਤਲ ਕੀਤਾ ਨਹੀਂ ਕੀਤਾ, ਇੱਕ ਸਸਪੈਂਸ, ਕਿਉਂਕਿ ਮੈਂ ਮੇਰੀ ਕਹਾਣੀਆਂ ਮੋਸਟਲੀ ਮਤਲਬ ਖੁੱਲ੍ਹਾ ਅੰਤ ਹੁੰਦਾ, ਜਿੱਦਾਂ ਚਾਹੁੰਦਾ ਲੇਖਕ ਉਹ ਨਾਲ ਇਮੈਜੀਨੇਸ਼ਨ ਇਮੈਜਿਨ ਕਰੇ।
1: ਤੁਸੀਂ ਆਪਣੇ ਕਹਾਣੀਆਂ ਵਿਚਲੇ ਮਨੋਵਿਗਿਆਨ ਬਾਰੇ ਗੱਲ ਕੀਤੀ ਹੈ, ਇੱਕ ਗੱਲ ਹੋਰ, ਤੁਹਾਡੀਆਂ ਲਗਭਗ ਸਾਰੀਆਂ ਕਹਾਣੀਆਂ ਵਿੱਚ ਮਿਥਿਹਾਸ ਵੀ ਸਮਾਨਾਂਤਰ ਚੱਲ ਰਿਹਾ ਹੁੰਦਾ, ਇਸ ਪਿੱਛੇ ਕੰਮ ਕਰਦਾ ਮਨੋਵਿਗਿਆਨ?
0: ਸਾਨੂੰ ਆਪਣੇ ਜੜ੍ਹਾਂ ਲੱਭਣ ਲਈ ਮਿਥਿਹਾਸ ਨੂੰ ਪੜ੍ਹਨਾ ਪਊਗਾ ਔਰ ਸਮਝਣਾ ਪਊਗਾ, ਕਿਉਂਕਿ ਮੈਂ ਦੇਖੋ ਪਿੰਡ 'ਚੋਂ ਸ਼ਹਿਰ 'ਚ ਆ, ਮੇਰੇ 35 ਸਾਲ ਪਹਿਲੇ ਪਿੰਡ 'ਚ ਬੀਤੇ ਆ, ਜੇ ਪਿੰਡਾਂ 'ਚ ਜਦੋਂ ਕੋਈ ਗੱਲ ਸੁਣਾਉਂਦਾ ਹੁੰਦਾ ਸੀ, ਗੱਲ ਸੁਣਾਉਂਦਾ ਸੀ ਹੁੰਦਾ ਬਜ਼ੁਰਗ ਸਿਆਣਾ ਬੰਦਾ, ਅਤੇ ਨਾਲੇ ਕਹਾਣੀ ਪਾਉਂਦਾ ਸੀ, ਕਹਾਣੀ ਜੇ ਹੁੰਦੇ ਆ ਅਤੇ ਕਹਾਣੀ ਦੇ ਨਾਲ ਹੀ ਉਹ 'ਚ ਮਿੱਠਾ ਦੀ ਗੱਲ ਆਉਂਦੀ, ਭਾਵੇਂ ਰਾਮ ਚੰਦ ਦੀ ਗੱਲ ਕਰੇ ਜਾਂ ਮਹਾਂਭਾਰਤ ਦੇ ਪਤ ਕਰੇ, ਈਵਨ ਗਾਹਾਂ ਬਾਬੇ ਨਾਨਕ ਦੀਆਂ ਸਾਖੀਆਂ ਦੀ ਗੱਲ ਕਰੇ, ਉਹ ਜਿਹੜੇ ਮੇਰੇ ਬਲੱਡ ਵਿੱਚ ਜਾਂ ਮੇਰੇ ਜੀਨਸ ਆ ਉਹ ਸਟੈਪ ਬਾਈ ਸਟੈਪ ਜੀਨਸ ਉਹ ਜਿਹੜਾ

0: ਬਰਾਬਰ ਚੱਲ ਰਿਹਾ। ਅਸੀਂ ਆਪਣੀ ਜੜ੍ਹਾਂ ਨੂੰ ਲੱਭਣ ਦੇ ਲਈ ਅਸੀਂ ਮਿੱਥਾਂ ਦੀ ਸਹਾਇਤਾ ਲੈਂਦੇ ਹਾਂ।
1: ਅੱਛਾ, ਆਪਣੇ ਇਨਾਮ ਜੇਤੂ ਕਹਾਣੀ ਸੰਗ੍ਰਹਿ ਸੇਫਟੀ ਕਿੱਟ ਦੀ ਇਸੇ ਨਾਮ ਵਾਲੀ ਕਹਾਣੀ ਦੀ ਜੇ ਗੱਲ ਕਰੀਏ, ਕੁੜੀਆਂ ਬਾਹਰਲਿਆਂ ਤੋਂ ਆਪਣੀ ਸੁਰੱਖਿਆ ਦਾ ਇੰਤਜ਼ਾਮ ਤਾਂ ਬੇਸ਼ੱਕ ਕਰ ਲੈਣ, ਪਰ ਆਪਣਿਆਂ ਤੋਂ ਬਚਣਾ ਔਖਾ ਹੁੰਦਾ ਹੈ। ਇਸ ਕਹਾਣੀ 'ਚ ਇਹ ਗੱਲ ਉੱਭਰ ਕੇ ਆਉਂਦੀ ਹੈ। ਇਸ ਕਹਾਣੀ ਵਿੱਚ ਇੱਕ ਪਾਤਰ ਹੈ ਸਮਾਨਥਾ। ਉਸ ਦੇ ਵਿਚਾਰ ਅਤਕਥਨੀ ਵਾਂਗ ਪਹਿਲੀ ਨਜ਼ਰੇ ਆਪਾਂ ਨੂੰ ਲੱਗਦੇ ਹਨ। ਇਸ ਬਾਰੇ ਤੁਹਾਡਾ ਕੀ ਖਿਆਲ ਹੈ?
0: ਨਹੀਂ, ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ। ਸਮਾਥਾ ਇੰਗਲੈਂਡ ਦੀ ਜੰਮੀ ਪਲੀ ਆ
1: ਜੀ,
0: ਕਿਉਂਕਿ ਤੁਸੀਂ ਬਾਹਰ ਨਹੀਂ ਗਏ, ਮੈਂ ਬਹੁਤ ਵਾਰੀ ਇੰਗਲੈਂਡ ਗਿਆ। ਮੈਨੂੰ ਉਸ ਉੱਥੇ ਇਹ ਵੀ ਇਹਦਾ ਨਹੀਂ ਮੈਂ ਕਹਿ ਸਕਦਾ, ਮੈਂ ਬਹੁਤ ਕੁਛ ਉਹਦੇ ਕਲਚਰ ਨੂੰ ਜਾਣਿਆ ਸਮਝਿਆ ਜੇ ਜਾਣਿਆ, ਪਰ ਫਿਰ ਵੀ ਮੈਂ ਕੁਛ ਸਮਝਿਆ। ਸਮਾਥਾ ਨੂੰ ਘੁੰਮਣ ਫਿਰਨ ਦਾ ਸ਼ੌਂਕ ਆ। ਉੱਥੇ ਸੈਂਟਰਲ ਲੰਡਨ 'ਚ ਇੱਕ ਰਿਚਰਡਸਨ ਅਕੈਡਮੀ ਆ ਜਿਹੜੀ ਕੁੜੀਆਂ ਜਾਂ ਔਰਤਾਂ ਨੂੰ ਇਸ ਗੱਲ ਦੀ ਟ੍ਰੇਨਿੰਗ ਦਿੰਦੀ ਆ ਵੀ ਜੇ ਤੁਸੀਂ ਦੂਜੀ ਕੰਟਰੀ 'ਚ ਘੁੰਮਣ ਫਿਰਨ ਨੂੰ ਜਾਣਾ ਤਾਂ ਤੁਹਾਡੇ ਕੋਲ ਇੱਕ ਸੇਫਟੀ ਕਿੱਟ ਹੋਣੀ ਚਾਹੀਦੀ ਆ। ਅਤੇ ਉਹ ਇੱਥੇ ਦੇ ਕਹਿੰਦੇ ਵੀ ਤੁਸੀਂ ਉੱਥੇ ਜਿਹੜੀ ਪੁਲਿਸ ਆ ਉਹਨੂੰ ਰਿਪੋਰਟ ਕਰੋ ਅਤੇ ਇਹਨੂੰ ਆਪਣੀ ਜ਼ਿੰਦਗੀ ਨਾਲ ਖੜੋ ਤਣਾ ਸਮਝੋ। ਸਮਾਥਾ ਜਿਹੜੀ ਇੱਥੋਂ ਜਸਮੀਤ ਪੜ੍ਹਨ ਗਈ ਕੁੜੀ ਉਹਨੂੰ ਇੰਸਪਾਇਰ ਕਰਦੀ ਆ। ਜੇ ਮੈਂ ਨਹੀਂ ਚਾਹੁੰਦਾ ਵੀ ਬਾਈ ਸਾਡੀ ਕਿਸੇ ਕੋਈ ਧੀ ਭੈਣ ਨਾਲ ਕੋਈ ਰੇਪ ਹੋਵੇ, ਚਲੋ ਜੇ ਰੇਪ ਹੁੰਦਾ ਤਾਂ ਉਹਨੂੰ ਕੁਛ ਸਮਝਾਉਣ ਵਾਲਾ ਹੋਣਾ ਚਾਹੀਦਾ। ਜਸਪੀਤ ਦਾ ਕੋਈ ਰੇਪ ਨਹੀਂ ਹੋਇਆ, ਪਰ ਉਹਦੇ ਮਨ 'ਚ ਡਰ ਹੁੰਦਾ ਮੈਂ ਰਾਤ ਨੂੰ ਜਾਂਦੀ ਹਾਂ ਇੱਥੇ ਫਲਾਣਾ ਹੁੰਦਾ ਤਾਂ। ਸਮਾਥਾ ਨੂੰ ਉਸ ਡਰ ਕਰਦੀ ਆ, ਉਹ ਦੱਸਦੀ ਮੈਂ ਇੱਦਾਂ ਗਈ ਸੀ ਮੈਨੂੰ ਬਗਦਾਦ 'ਚ ਮੇਰੇ ਨਾਲ ਰੇਪ ਹੋਇਆ ਸੀ ਅਤੇ ਮੈਂ ਰਿਪੋਰਟ ਕਰਕੇ ਹੋ ਗਿਆ। ਉਹ ਕਹਿੰਦੀ ਜੇ ਮੈਂ ਉੱਥੇ ਬੈਠੀ ਰਹਿੰਦੀ ਜਾਂ ਉੱਥੇ ਕੇਸ ਲੜਦੀ ਮੇਰੀ ਜਿੰਦਗੀ ਖੜ ਗਈ, ਹੋ ਗਿਆ ਜੋ ਹੋ ਗਿਆ, ਮੈਂ ਉਹਨੂੰ ਭੁੱਲਦੀ ਨਹੀਂ, ਪਰ ਮੈਂ ਉਹਨੂੰ ਮੈਂ ਆਪਣੇ ਆਪ ਮੂਵ ਕਰਨਾ ਵੀ ਘੁੰਮਣਾ। ਮੈਂ ਮੇਰੀ ਇੱਕ ਧਾਰਨਾ ਕਿ ਸਾਦਮ ਜੀ ਜਿੰਨਾ ਚਿਰ ਸਾਡੀ ਕੁੜੀਆਂ ਤੋਂ ਸਾਡੀਆਂ ਔਰਤਾਂ ਤੋਂ ਜਵਾਨ ਕੁੜੀਆਂ ਔਰਤਾਂ ਮਨ 'ਚੋਂ ਡਰ ਨਹੀਂ ਨਿਕਲਦਾ ਉਹ ਪ੍ਰੋਪਰ ਵੇ ਨਾਲ ਜੀ ਨਹੀਂ ਸਕਦੀਆਂ।
1: ਇਹ ਚੀਜ਼ ਆਉਂਦੀ ਹੈ ਸਾਹਮਣੇ ਕਹਾਣੀ 'ਚ ਅੱਖ 'ਚ ਉੱਭਰ। ਜਦੋਂ ਕਿਸੇ ਕਹਾਣੀ ਸੰਗ੍ਰਹਿ ਜਾਂ ਕਿਸੇ ਕਿਤਾਬ ਨੂੰ ਕੋਈ ਵੱਡਾ ਇਨਾਮ ਮਿਲਦਾ ਹੈ ਤਾਂ ਉਸ ਬਾਰੇ ਦੁਬਾਰਾ ਚਰਚਾ ਸ਼ੁਰੂ ਹੁੰਦੀ ਹੈ, ਬਹੁਤ ਸਾਰੀਆਂ ਗੱਲਾਂ ਉਹਦੇ ਬਾਰੇ ਹੁੰਦੀਆਂ ਹਨ, ਕਿਤਾਬ ਦੁਬਾਰਾ ਤੋਂ ਪੜ੍ਹੀ ਜਾਂਦੀ ਹੈ, ਉਹਦੇ ਵਿਸ਼ਲੇਸ਼ਣ ਹੁੰਦੇ ਹੈ, ਆਲੋਚਨਾਤਮਕ ਅਧਿਐਨ ਹੁੰਦੇ ਹੈ। ਇਸੇ ਤਰ੍ਹਾਂ ਸੇਫਟੀ ਕਿੱਟ ਕਹਾਣੀ ਸੰਗ੍ਰਹਿ 'ਚ ਇੱਕ ਹੋਰ ਕਹਾਣੀ ਹੈ ਬੰਦੇ ਬਿਨਾਂ। ਇਸ ਵਿੱਚ ਪਿੱਤਰ ਸਤਾਤਮਕ ਮੁੱਦਾ ਤਾਂ ਛੋਹਿਆ ਹੀ ਗਿਆ ਹੈ, ਵੰਡ ਦਾ ਵੀ ਜ਼ਿਕਰ ਆਉਂਦਾ ਹੈ। ਇਹ ਵੰਡ ਵਾਲਾ ਕੰਡਾ ਤੁਹਾਡੇ ਮਨ 'ਚ ਕਿਵੇਂ ਪਿਆ ਹੈ? ਤੁਹਾਡੀ ਵੈਸੇ ਇੱਕ ਹੋਰ ਕਹਾਣੀ ਦਾ ਨਾਂ ਵੀ ਕੰਡੇ ਹੈ।
0: ਮੈਂ 2007 'ਚ ਪਹਿਲੀ ਵਾਰੀ ਲਹਿੰਦੇ ਪੰਜਾਬ 'ਚ ਗਿਆ ਸੀ ਅਤੇ ਮੇਰੇ ਨਾਨਕਾ ਦਾ ਪਿੰਡ ਆ ਚੱਕ ਚਲੰਜਾ ਗਿਆ, ਜੜ੍ਹਾਂ ਵਾਲੀ ਤੋਂ 7-8 ਕਿਲੋਮੀਟਰ ਦੂਰ ਸੀ ਅਤੇ ਮੈਂ ਉਸ ਘਰ 'ਚ ਜਾ ਕੇ ਵੀ ਮੇਰੀ ਮਾਂ ਜੀਦੀ ਸੀ ਨੂੰ ਮੈਂ ਬੀਬੀ ਕਹਿੰਦਾ ਸੀ, ਮੈਂ ਬੀਬੀ ਮੈਂ ਉਹ ਤੁਹਾਡੇ ਘਰ 'ਚ ਖੜ੍ਹਾਂ। ਮੇਰੀ ਬੀਬੀ ਕਹਿੰਦੀ ਵੀ ਇੱਥੇ ਸੱਜੇ ਹੱਥ ਛੱਪੜ ਹੁੰਦਾ ਸੀ, ਜਿਹੜਾ ਮੁੰਡਾ ਟੈਕਸੀ ਲੈ ਕੇ ਉਹਨੂੰ ਮੈਂ ਕਹਿੰਦੇ ਛੱਪੜ ਹੁੰਦਾ ਸੀ ਮਾਜਰ ਬਣ ਕੇ। ਫਿਰ ਮੇਰੀ ਬੀਬੀ ਕਹਿੰਦੀ ਵੀ ਪਿੱਛੇ ਖੇਤ ਹੁੰਦੇ ਉਹ ਖੇਤ ਸੀਗੇ। ਫਿਰ ਮੈਨੂੰ ਇੱਕਦਮ ਲੱਗਾ ਵੀ ਜਿਹੜੀ ਇਹ ਮਿੱਟੀ ਆ ਇਹ ਮਿੱਟੀ 'ਚ ਮਿੱਟੀ ਦੀ ਤਸੀਰ ਮੇਰੇ ਬਲੱਡ ਵਿੱਚ ਆ, ਮੈਂ ਆਪਣੀ ਮਾਂ ਦਾ ਖੂਨ ਆ। ਮੇਰੀ ਮਾਂ ਉਸ ਪਿੰਡ ਜੰਮੀ, ਉਸ ਪਿੰਡ ਜਵਾਨ ਹੋਈ, ਉਸ ਪਿੰਡ 'ਚ ਉਹਦਾ ਵਿਆਹ ਹੋਇਆ ਸੀ, ਵਿਆਹ ਕੇ ਪਿੰਡ ਗਈ ਅਤੇ ਮੈਨੂੰ ਲੱਗਦਾ ਸੀ ਜਿੱਦਾਂ ਕਦੇ ਕਰਜ਼ੇ ਸੀ ਜਾਂ ਕੁਛ ਕਰਜ਼ ਪੈ ਗਈ, ਮੈਨੂੰ ਇੱਕ ਨੇਚਰ ਨੇ ਹਲੂਰਾ ਮਾਰਿਆ ਅਤੇ ਫਿਰ ਮੈਂ ਵੰਡ ਬਾਰੇ ਬੜੀ ਸਟੱਡੀ ਕੀਤੀ। ਹੁਣ ਵੀ ਦੇਖੋ ਮੈਨੂੰ 47 ਵੰਡ ਬਾਰੇ ਕਿਸੇ ਰਾਮ ਜੀ ਕੋਈ ਵੀ ਕਿਤਾਬ ਮਿਲ ਜਾਏ ਮੈਂ ਪੜ੍ਹਦਾ,
1: ਸੰਪਾਦਿਤ ਵੀ ਕਈ ਕਿਤਾਬਾਂ
0: ਮੈਂ 5 ਕਿਤਾਬਾਂ ਸੰਪਾਦਿਤ ਕੀਤੀਆਂ
1: ਇਸੇ ਵਿਸ਼ੇ ਨੂੰ ਲੈ ਕੇ।
0: ਹਾਂ, ਇਸੇ ਵਿਸ਼ੇ ਲੈ ਕੇ।
1: ਅੱਛਾ, ਇੱਕ ਗੱਲ ਜਿਵੇਂ ਹਰ ਕਹਾਣੀ ਬਾਰੇ ਆਪਾਂ ਇੱਥੇ ਡਿਸਕਸ ਨਹੀਂ ਕਰ ਸਕਾਂਗੇ ਕਿਉਂਕਿ ਟਾਈਮ ਦੀ ਘਾਟ ਹੈ, ਇੱਕ ਗੱਲ ਦੱਸੋ ਬਈ ਸੇਫਟੀ ਕਿੱਟ 'ਚ ਵਧੇਰੇ ਕਹਾਣੀਆਂ ਵਿਦੇਸ਼ ਗਏ ਮੁੰਡੇ ਕੁੜੀਆਂ ਨਾਲ ਸੰਬੰਧਿਤ ਹਨ, ਤੁਸੀਂ ਕਿਹੜੇ ਕਿਹੜੇ ਦੇਸ਼ ਘੁੰਮੇ ਹੋ? ਮੇਰਾ ਭਾਵ ਫਸਟ ਹੈਂਡ ਇਨਫੋਰਮੇਸ਼ਨ ਅਤੇ ਨਿੱਜੀ ਤਜਰਬੇ ਨੂੰ ਲੈ ਕੇ ਹੈ।
0: ਦੇਖੋ ਮੈਂ 7-8 ਵਜੇ ਇੰਗਲੈਂਡ ਗਿਆ ਜੀ, 2 ਵਾਰੀ ਕੈਨੇਡਾ, 2 ਵਾਰੀ ਆਸਟ੍ਰੇਲੀਆ, 1 ਵਾਰੀ ਅਮੈਰੀਕਾ ਅਤੇ 4 ਵਾਰੀ ਪਾਕਿਸਤਾਨ ਗਿਆ। ਜਦੋਂ ਮੈਂ ਜੋਗ੍ਰਾਫੀ ਜਾਂਦਾ ਅਮੈਰੀਕਨ ਕੋਂਟੀਨੈਂਟ ਜਾਂਦਾ ਜਾਂ ਆਸਟ੍ਰੇਲੀਆ ਜਾਂਦਾ, ਅਤੇ ਜਦੋਂ ਮੇਰਾ ਵੱਡਾ ਬੇਟਾ ਸ਼ੈਬ ਉੱਥੇ ਮੈਲਬੋਰਨ ਦਾ ਉੱਥੇ ਸਿਟੀ ਨਾਲ, ਜਦੋਂ ਮੈਂ ਉੱਥੇ ਜਾਂਦਾ ਤਾਂ ਮੈਨੂੰ ਫਸਟ ਹੈਂਡ ਐਕਸਪੀਰੀਅੰਸ ਤਾਂ ਹੁੰਦਾ ਹੀ ਆ, ਜਦੋਂ ਮੈਂ ਮੁੰਡੇ ਕੋਲ 6 ਮਹੀਨੇ ਰਹਿ ਗਿਆ ਜਾਂ

0: ਨਾਲ ਵੀ ਇੰਗਲੈਂਡ 'ਚ ਇੱਕ ਆਇਰਲੈਂਡ ਤੋਂ ਬਿਨਾਂ ਮੈਂ ਟੀਮ ਸਾਰਾ ਸਾਰਾ ਮੁਲਕ ਸੁਣੀ ਸਕੋਟਲੈਂਡ ਸਭ ਦੇਖਿਆ ਸਾਊਥ ਐਂਡ ਤੋਂ ਲੈ ਕੇ ਸਾਊਥ ਐਂਡ ਪਤਾ ਨਹੀਂ ਕੀ ਦੇਖਿਆ। ਜਦੋਂ ਮੈਂ ਦੇਖਿਆ ਜਿੱਦਾਂ ਮੇਰੀ ਕਹਾਣੀ ਲਿਖੀ ਸੇਫਟੀ ਕਿੱਟ, ਉਸ ਘਰ ਦੀ ਸਾਰੀ ਡਿਸਕ੍ਰਿਪਸ਼ਨ ਹਰਜੀਤ ਅਡਵਾਲ ਦੇ ਘਰ ਦੀ ਆ, ਉਹ ਮੈਂ ਘਰ 'ਚ ਉਹਦਾ ਪਹਿਲਾ ਘਰ ਸੀ ਉਹ ਵੀ ਦੇਖਿਆ, ਦੂਜਾ ਦੇਖਿਆ, ਜਾਂ ਮੈਂ ਹੋਰ ਦੋਸਤਾਂ ਦੇ ਘਰ ਵੀ ਦੇਖਿਆ, ਸਾਊਥ ਔਰ ਬਰੋਡਵੇ ਘੁੰਮਿਆ। ਮੇਰੇ ਜੇ ਮੈਂ ਕੋਈ ਕਹਾਣੀ ਬਾਈ ਦੀ ਵਿਗਾਹ ਵੀ ਲਿਖੀ ਹੋਵੇ, ਮੈਨੂੰ ਲੋਕੇਸ਼ਨ ਮੇਰੇ ਸਭ ਕੌਨਸ਼ੀਅਸ ਮਾਈਂਡ ਵਿੱਚ ਪਈ ਆ, ਮੈਨੂੰ ਕੋਈ ਅੜਚਨ ਨਹੀਂ, ਭਾਵੇਂ ਥੋੜ੍ਹਾ ਏਅਰਪੋਰਟ ਦਾ ਦਿਖਾਉਣਾ ਹੋਵੇ, ਜਾਂ ਮੈਂ ਟੋਰਾਂਟੋ ਦੇ ਏਅਰਪੋਰਟ ਦਿਖਾਉਣਾ ਹੋਵੇ, ਜਾਂ ਆਸਟ੍ਰੇਲੀਆ ਦਾ ਐਡੀਲੇਡ ਦੇਖਿਆ, ਮੈਲਬੋਰਨ ਦੇਖਿਆ, ਬ੍ਰਿਸਬਨ ਦੇਖਿਆ, ਦੇਖੋ ਮੇਰੇ ਦਿਮਾਗ 'ਚ ਬੈਠੀਆਂ, ਮੇਰੇ ਦਿਮਾਗ 'ਚ ਬ੍ਰਿਸਬਨ ਬੈਠਾ ਉਹਦਾ ਅਲਕੇਸ਼ਨ, ਮੇਰੇ ਦਿਮਾਗ 'ਚ ਮੈਲਬੋਰਨ ਬੈਠਾ, ਮੇਰੇ ਦਿਮਾਗ 'ਚ ਐਡੀਲੇਡ ਦਾ ਸੀ ਸਾਈਡ ਬੈਠੀ, ਉਹ ਦੇਖੋ ਮੇਰੇ ਤਾਂ ਕੋਈ ਔਖਾ ਨਹੀਂ। ਜਿਹੜਾ ਬੰਦਾ ਬਿਨਾਂ ਜਾਂ ਲਿਖੂਗਾ ਉਹਦੀ ਸਮੱਸਿਆ।
1: ਅੱਛਾ, ਇਹਦਾ ਮਤਲਬ ਤੁਹਾਡਾ ਨਿੱਜੀ ਤਜਰਬਾ ਇਸ ਮਾਮਲੇ 'ਚ ਹੈ, ਪਰ ਇੱਕ ਗੱਲ ਦੱਸੋ, ਤੁਹਾਡੀਆਂ ਕਹਾਣੀਆਂ ਦੀ ਭਾਸ਼ਾ ਬੜੀ ਕਾਵਕ ਹੁੰਦੀ ਹੈ, ਕਈ ਕਹਾਣੀਆਂ 'ਚ ਤਾਂ ਕਵਿਤਾ ਵਾਂਗ ਹੀ ਕਹਾਣੀ ਤੁਰਦੀ ਹੈ, ਕਿ ਤੁਸੀਂ ਕਵਿਤਾਵਾਂ ਵੀ ਲਿਖੀਆਂ ਹਨ? ਕਹਾਣੀਆਂ ਜਿਵੇਂ ਮੈਂ ਗੱਲ ਕਰਾਂ ਬਈ, ਕੜਿੱਕੀ ਹੈ, ਸਕੈਚ ਹੈ, ਦੂਰੀਆਂ, ਚੀਕਾਂ, ਇਹ ਕਹਾਣੀਆਂ ਦੀ ਭਾਸ਼ਾ ਜਿਹੜੀ ਹੈ ਉਹ ਥੋੜ੍ਹੀ ਜਿਹੀ ਮਤਲਬ ਬੜੀ ਰਿਦਮ 'ਚ ਹੈਗੀ ਹੈ, ਅਤੇ ਕਵਿਤਾ ਦੇ ਬਾਰੇ ਸੁਣਿਆ ਤਾਂ ਨਹੀਂ ਬਈ ਕੋਈ ਕਿਤਾਬ ਤੁਸੀਂ ਲਿਖੀ ਹੈ? ਕਵਿਤਾ
0: ਨਹੀਂ, ਕਵਿਤਾ ਦੇਖੋ, ਕਵਿਤਾ ਦੇ ਮੇਲੇ ਸਭ ਤੋਂ ਵੱਡਾ ਸ਼ਹਿਰ ਸ਼ਿਵਕੁੰਡ ਬਟਾਲਵੀ ਆ, ਅਤੇ ਗਜ਼ਲ ਗਾਉਣ 'ਚ ਸਭ ਤੋਂ ਵੱਡਾ ਜਗਜੀਤ ਸਿੰਘ ਆ। ਦੇਖੋ ਜੀ, ਮੈਂ ਪਿੰਡ 'ਚੋਂ ਸ਼ਹਿਰ 'ਚ ਹਾਂ, ਦੁਆਬੇ ਖਿੱਤੇ ਨਾਲ ਬਿਲੋਂਗ ਕਰਦਾ, ਮੇਰੇ ਘਰ ਦਾ ਮਾਹੌਲ ਬਹੁਤ ਵਧੀਆ ਜੀ। ਮੇਰੀ ਵੱਡੀ, ਮੇਰੀ ਮਿਸਿਜ ਅਤੇ ਮੇਰੀ ਵੱਡੀ ਨੂੰਹ ਉਹ ਮਾਲਵੇ 'ਚੋਂ ਆ, ਮੇਰੀ ਛੋਟੀ ਨੂੰਹ ਰੁਪਿੰਦਰ ਕੌਰ ਉਹ ਮਾਝੇ ਦੇ ਧੌਰ ਮਾਝੇ 'ਚੋਂ ਆ, ਖਡੂਰ ਸਾਹਿਬ ਲਾਗੇ। ਮੇਰੇ ਘਰ 'ਚ ਤਿੰਨੇ ਖਿੱਤੇ ਦੀ ਲੈਂਗੁਏਜ ਬੋਲਦੇ ਪੈਂਦੇ ਆ, ਖੜਨਾ ਅੜਨਾ ਜਵਾਕ ਉਹ ਫਲਾਣਾ ਫਲਾਣਾ ਫਲਾਣਾ ਬੋਲਦੇ ਆ।
1: ਅੱਛਾ,
0: ਉਹ ਮੈਨੂੰ ਕੀ ਕਿਹਾ, ਦੇਖੋ ਥੋੜ੍ਹੀਆਂ ਮਤਲਬ ਮਿਸਿਜ ਅਜੇ 30% ਬੋਲਦੇ ਆ, ਮੇਰੀ ਨੌਹਾਂ 70% ਉਹ ਸ਼ਬਦ ਮਤਲਬ ਜਵਾਕ ਬੱਟਲ ਸਾਡੇ ਕੜਾਹੀ ਆ ਕਹਿੰਦੇ ਬੱਟਲ, ਜਾਂ ਹੋਰ ਮੇਰੀ ਛੋਟੀ ਨੂੰ ਕਹਿੰਦੀ ਖੜਨਾ, ਜਾਂ ਕਹਿੰਦੇ ਫੋਨ ਮਾਰੀ। ਇੱਕ ਤਾਂ ਉਹ ਸੀ, ਇੱਕ ਮੈਂ ਪਿੰਡ 'ਚ ਜਾਮ ਪੜਿਆ ਵਾਂ, ਮੈਂ ਸ਼ਹਿਰ 'ਚ ਨਹੀਂ ਨਾ, ਪਰ ਮੈਂ ਵਾਸਤਾ ਪਿੰਡ 'ਚ ਹੀ ਹਾਂ, ਮੇਰੇ ਸਭ ਕੁਛ ਮਾਇੰਡ 'ਚ ਉਹ ਮੇਰਾ ਪਿੰਡ ਬੈਠਾ। ਉਹ ਜੀ ਲੈਂਗੁਏਜ ਆ, ਲੈਂਗੁਏਜ ਦੇਖੋ, ਮੈਂ 12 ਸਾਲ ਚੰਡੀਗੜ੍ਹ ਜੋਬ ਕੀਤੀ, ਮਾਡਰਨ ਸਿਟੀ ਆ, ਮੈਨੂੰ ਥੋੜ੍ਹਾ ਉਸ ਕਲਚਰ ਦਾ ਵੀ ਪਤਾ, ਉਸ ਲੈਂਗੁਏਜ ਦਾ ਪਤਾ, ਰਹਿਣ ਸਹਿਣ ਲੋਕਾਂ ਦਾ ਤੁਰੇ ਫਿਰਦੇ ਪਤਾ। ਮੈਂ ਜਲੰਧਰ ਸ਼ਹਿਰ 'ਚ ਹਾਂ, ਜਲੰਧਰ ਸ਼ਹਿਰ ਦੁਆਬੇ ਦਾ ਵੱਡਾ ਸ਼ਹਿਰ ਆ, ਉੱਥੇ ਸਭ ਕੁਝ ਦੇਖਿਆ, ਪਿੰਡ 'ਚੋਂ ਆਇਆ, ਜਿਹੜਾ ਪਿੰਡ 'ਚੋਂ ਹੁਣ ਮਤਲਬ ਸ਼ਹਿਰ ਅੱਗੇ ਹੋ ਗਿਆ, ਉਹ ਜਿਹੜੀ ਕੁਦਰਤੀ ਉਹ ਸਭ ਕੁਝ ਇਕੱਠਾ ਹੋ ਗਿਆ।
1: ਹਾਂ, ਉਸ ਕਾਵਿਤਾ ਹੁੰਦੀ,
0: ਜੇ ਮੈਂ ਸ਼ਹਿਰ 'ਚ ਜੰਮਿਆ ਹੁੰਦਾ, ਮੈਨੂੰ ਪਿੰਡ ਬਾਰੇ ਨਹੀਂ ਪਤਾ, ਮੈਨੂੰ ਮੇਰੀ ਜਿਹੜੇ 35 ਸਾਲ ਪਹਿਲੇ ਬੀਤੇ ਪਿੰਡ 'ਚ, ਉਹ ਸਾਰਾ ਉਹ ਸਭ ਕੁਝ ਪਿੰਡ 'ਚ ਉਹ ਬੈਠਾ ਤਾਂ ਹੋਈ ਆ, ਉਹ 'ਚੋਂ ਕਹਾਣੀ ਨਿਕਲੀ ਆ, ਠੀਕ ਆ, ਮੈਂ ਉਹ ਕਹਾਣੀ ਆਈ, ਕਹਾਣੀ ਦਾ ਪਲਾਟ ਆ, ਉਹ ਗੱਲ ਇੱਕ ਵੱਖਰੀ ਆ, ਜਿਹੜੀ ਹੁਣ ਮੈਂ ਡਿਵੈਲਪ ਕਰਨੀ ਆ ਉਹ ਲੈਂਗੁਏਜ ਮੇਰੇ ਅੰਦਰ ਬੈਠੀ ਆ।
1: ਅੱਛਾ, ਤੁਸੀਂ ਇੱਕ ਨਾਵਲ ਲਿਖਿਆ ਹੈ ਜ਼ਿੰਦਗੀ,
0: ਹਾਂਜੀ,
1: ਇਸ ਬਾਰੇ ਦੱਸੋ, ਅਤੇ ਕੋਈ ਹੋਰ ਨਾਵਲ ਵੀ ਲਿਖ ਰਹੇ ਹੋ?
0: ਜ਼ਿੰਦਗੀ ਨਾਵਲ ਤੋਂ ਪਹਿਲਾਂ ਕਿਸਾ ਰਾਮ ਜੀ, ਮੈਂ ਮੇਰੀ ਕੋਸ਼ਿਸ਼ ਸੀ ਪਦਮਨੀ ਬਾਰੇ ਨਾਵਲ ਲਿਖਾਂ, ਪਦਮਨੀ ਬਾਰੇ ਮੈਂ ਕਿਤਾਬਾਂ ਬੜੀਆਂ ਇਕੱਠੀਆਂ ਕੀਤੀਆਂ, ਅਤੇ ਇੱਕ ਪਹਿਲੀ ਕਿਤਾਬ ਸੀ ਪੈਂਗੂਨ ਇੰਡੀਅਨ ਛਾਪੀ ਇੰਗਲਿਸ਼, ਉਹ ਵੀ ਮੰਗਾਈ ਸੀ, ਅਤੇ ਮੈਂ ਇੱਕ ਟੋਡ ਹੋਇਆ ਰਾਜਸਥਾਨ ਦਾ, ਉਹਨੇ ਰਾਜਸਥਾਨ ਦੇ ਵਿੱਚ 2 ਵੋਲੀਅਮ 'ਚ ਹਿਸਟਰੀ ਲਿਖੀ ਰਾਜਸਥਾਨ 'ਚ, ਮੈਂ ਉਹ ਵੀ ਮੰਗਾਈ। ਫਿਰ ਮੈਂ ਸਾਰਾ ਫਰੇਮਵਰਕ ਬਣਾ ਲਿਆ ਵੀ ਪਦਮੀ ਦਾ ਨਾਂ ਅਕਸਰ ਕਿਹਾ ਜਾਂਦਾ ਵੀ ਲੰਕਾ ਤੋਂ ਸੀ, ਅਤੇ ਤੋਤਾ ਇਹਦੀ ਉਹਦੀ ਜ਼ਿੰਦਗੀ ਉਹਦਾ ਬੜੀ ਇੰਪੋਰਟੈਂਟ ਸੀ। ਮੈਂ ਤੋਤੇ ਦੇ ਮੂੰਹੋਂ ਕਹਾਣੀ ਕਰਾਉਣਾ ਚਾਹੀਦਾ, ਪਰ ਮੇਰੇ ਤੋਂ ਗੱਲ ਨਹੀਂ ਬਣੀ। ਮੇਰਾ ਹਰਜੀਤ ਅਟਵਾਲ ਸੀ ਉਹ ਦੋਸਤ, ਯਾਰ ਤੂੰ ਨਾਵਲ ਲਿਖ। ਫਿਰ ਹਰਜੀਤ ਕਹਿੰਦਾ, ਮੈਂ ਕਿਹਾ ਯਾਰ ਮੈਨੂੰ ਕੋਈ ਥੋੜ੍ਹਾ ਗਾਈਡ ਕਰ, ਉਹਨੂੰ ਕਹਿੰਦਾ ਮੈਨੂੰ ਕੋਈ ਕਹਾਣੀ ਸੁਣਾ, ਉਹਨੂੰ ਮੈਂ ਕਹਾਣੀ ਦੱਸੀ, ਅਤੇ ਉਹ ਫਿਰ ਉਹ 'ਚੋਂ ਜ਼ਿੰਦਗੀ ਨਾਵਲ ਬਣ ਗਿਆ। ਜ਼ਿੰਦਗੀ ਨਾਵਲ 'ਚ ਮਤਲਬ ਮੈਂ ਕਹਿੰਦਾ 50% ਮੈਂ ਹਾਂ, ਕਈ ਕਹਿੰਦਾ ਮੈਂ 0 ਹਾਂ, ਇਹ ਤਾਂ ਪਤਾ ਨਹੀਂ ਕੀ ਹੁੰਦਾ।
1: ਜਦੋਂ ਆਪਾਂ ਅਕਸਰ ਗੱਲ ਕਰਦੇ ਹਾਂ ਕਿਤਾਬਾਂ ਬਾਰੇ, ਨਵੀਆਂ ਪੜ੍ਹੀਆਂ ਕਿਤਾਬਾਂ ਬਾਰੇ, ਤੁਸੀਂ ਕੁਛ ਭਾਰਤੀ ਭਾਸ਼ਾਵਾਂ ਦੀਆਂ ਅਤੇ ਵਧੇਰੇ ਵਿਦੇਸ਼ੀ ਸਾਹਿਤ ਬਾਰੇ ਗੱਲਾਂ ਕਰਦੇ ਹੋ, ਤੁਸੀਂ ਕਿਸ ਤਰ੍ਹਾਂ ਦਾ ਸਾਹਿਤ ਜ਼ਿਆਦਾ ਪੜ੍ਹਦੇ ਹੋ?
0: ਦੇਖੋ ਮੈਂ ਤਾਂ ਕਾਫੀ ਜਦੇ ਮਿਲਦੇ ਪੜ੍ਹਦੇ, ਮੈਂ ਤਾਂ ਹਰ ਤਰ੍ਹਾਂ ਪੜ੍ਹ, ਦੇਖੋ ਮੈਂ ਸਦੀਕ ਕਾਕੜ ਵੀ ਪੜ੍ਹਨਾ, ਮੈਂ ਚਲੋ ਐਮ ਏ ਇੰਗਲਿਸ਼ ਕੀਤੀ ਆ, ਵਿਲੀਅਮ ਸ਼ੇਕਸਪੀਅਰ ਤੋਂ ਲੈ ਕੇ ਥੋਮਸ ਹਾਰਡੀ, ਪੀ ਬੀ ਸ਼ੈਲੇ, ਜੌਨ ਕੀਟਸ, ਇਹ ਸਾਰੇ ਪੜ੍ਹੇ। ਹੁਣ ਮੈਨੂੰ ਸਰੀਰ ਕੱਕੜ ਪੜ੍ਹਦਾ, ਮੈਂ ਵਿਲੀਅਮ ਡੈਲਰੈਂਪਲ ਮੈਨੂੰ ਚੰਗਾ ਲੱਗਦਾ, ਇੱਕ

0: ਪਵਨ ਵਰਮਾ ਉਹਦੀ ਕਿਤਾਬਾਂ ਬਹੁਤ ਹੀ ਮਿਡਲ ਕਲਾਸ ਬਹੁਤ ਹੀ ਕਿਤਾਬਾਂ। ਫਿਰ ਮੈਂ ਜੋ ਅਨੰਤ ਮੂਰਤੀ ਪੜ੍ਹਨਾ ਅਤੇ ਮੈਂ ਸੰਸਕਾਰ ਪੜ੍ਹਿਆ, ਭਾਰਤੀ ਪੜ੍ਹਿਆ, ਹੁਣ ਮੈਂ ਅਵਸਥਾ ਪੜ੍ਹਨਾ। ਮੈਂ ਨਹੀਂ ਨਾਵਲ ਪੜ੍ਹਦਾ, ਨਾਵਲ ਪੜ੍ਹ ਮੈਂ ਸ਼ੋਸ਼ੀਓਲੋਜੀ, ਫਿਲੋਸਫੀ, ਔਰਤ ਮਰਦ ਸੰਬੰਧਾਂ ਨਾਲ ਕਹਾਣੀਆਂ, ਬੰਗਲਾ, ਇੰਗਲਿਸ਼, ਮਰਾਠੀ, ਹਿੰਦੀ, ਇਹਨਾਂ ਭਾਸ਼ਾਵਾਂ ਦੀ ਜਿਹੜੀ ਕਿਤਾਬਾਂ ਹਿੰਦੀ ਤੋਂ ਬਿਨਾਂ ਜਿਹੜੀਆਂ ਅਨੁਵਾਦ ਹੋਈਆਂ। ਮੈਨੂੰ ਪਤਾ ਲੱਗਿਆ ਕੋਈ ਆ ਨਾਵਲ ਜਾਂ ਕਹਾਣੀ ਦੀ ਕਿਤਾਬ ਚੰਗੀ ਹੋ, ਉਹ ਮੈਂ ਪੜ੍ਹਦਾ। ਕਵਿਤਾ ਮੈਂ ਬਹੁਤ ਘੱਟ ਪੜ੍ਹਦਾ।
1: ਤੁਸੀਂ ਔਰਤ ਮਰਦ ਸੰਬੰਧਾਂ ਬਾਰੇ ਗੱਲ ਕੀਤੀ ਹੈ, ਤੁਹਾਡੀਆਂ ਵਧੇਰੇ ਕਹਾਣੀਆਂ ਔਰਤ ਪਾਤਰਾਂ ਦੁਆਲੇ ਘੁੰਮਦੀਆਂ ਨੇ, ਇਸ ਪਿੱਛੇ ਤੁਹਾਡੇ ਮਨ 'ਚ ਕੋਈ ਵਿਮਰਸ਼ ਕੰਮ ਕਰ ਰਿਹਾ ਹੁੰਦਾ ਹੈ?
0: ਨਹੀਂ, ਇਹ ਵੀ ਇੱਕ ਮੇਰਾ ਠੱਪਾ ਲਾਇਆ, ਪਰ ਮੈਂ ਇੰਨੀਆਂ ਔਰਤ ਮਰਦ ਸੰਬੰਧਾਂ ਦੀ ਕਹਾਣੀਆਂ ਬਹੁਤ 15 ਹੋਣ ਗਿਆ।
1: ਜ਼ਿਕਰ ਤੁਸੀਂ ਆਪ ਹੀ ਹੁਣ ਕੀਤਾ
0: ਅਤੇ ਮੈਂ ਗੱਲ ਵੈਸੇ ਉੱਦਾਂ ਦਾ 15 ਹੱਦ 20 ਹੋਣੀ ਇਹ ਤੋਂ ਵੱਧ, ਕਿਉਂਕਿ ਜਿਹੜੀਆਂ ਜ਼ਿਆਦੀਆਂ ਮੇਰੀਆਂ ਕਹਾਣੀਆਂ ਪਾਪੂਲਰ ਹੋਈਆਂ ਉਹ 'ਚ ਉਹ ਉੱਦਾਂ ਦੀ ਔਰਤ ਨਹੀਂ ਆਈ ਜਿੱਦਾਂ ਦੀ ਆਮ ਆਪਾਂ ਔਰਤ ਹਿਊਮਨ ਦੇ ਕਹਿੰਦੇ ਔਰਤ ਮਰਦ ਸੰਬੰਧ, ਜਿੱਦਾਂ ਕਤਲ ਕਹਾਣੀ ਆ, ਸੌਰੀ ਆ, ਜ਼ਖਮ ਆ, ਜਿੱਤ ਆ, ਦਰਦ ਵਾ, ਉਹ ਤਾਂ ਕੁਛ ਕਹਾਣੀਆਂ ਵਾ ਜੇ ਕਹਾਣੀ ਕਿਣਕੀ ਆ ਸਕਦੀ ਆ
1: ਹੈਗੀ ਆ।
0: ਇਹ ਦੋ ਚਾਰ ਹੋਰ ਤੁਸੀਂ ਬਸ ਹੁਣ ਤੂੰ ਸੌਂ ਜਾਮੀ ਹੈਗੀ ਕਿ ਸਲਾਮ ਜੀ, ਕੁਦਰਤ ਨੇ ਔਰਤ ਅਤੇ ਮਰਦ ਬਣਾਏ ਆ, ਜਦੋਂ ਦਾ ਬੰਦਾ ਡਿਵੈਲਪ ਹੋਇਆ ਕਰੋੜਾਂ ਕਹਾਣੀਆਂ ਇਹਨਾਂ ਸੰਬੰਧਾਂ ਬਾਰੇ ਲਿਖੀਆਂ ਗਈਆਂ, ਕਰੋੜਾਂ ਲਿਖੀਆਂ ਜਾਣੀਆਂ, ਉਹਨਾਂ ਵਿੱਚ ਤੁਸੀਂ ਮੈਨੂੰ ਵੀ ਸ਼ਾਮਿਲ ਕਰ ਲਓ।
1: ਹਾਂ ਠੀਕ ਹੈ ਜੀ। ਅੱਛਾ ਇੱਕ ਬਹੁਤ ਮਹੱਤਵਪੂਰਨ ਗੱਲ ਕਿ ਪਿਛਲੇ 28 ਸਾਲਾਂ ਤੋਂ ਤੁਸੀਂ ਸ਼ਬਦ ਮੈਗਜ਼ੀਨ ਤਿਮਾਹੀ ਰਸਾਲੇ ਦਾ ਸੰਪਾਦਨ ਕਰ ਰਹੇ ਹੋ, ਇਸ ਦਾ ਤੁਹਾਡੇ ਪੜ੍ਹਨ ਅਤੇ ਲਿਖਣ 'ਤੇ ਕੀ ਪ੍ਰਭਾਵ ਪਿਆ?
0: ਲਿਖਣ 'ਤੇ ਤਾਂ ਮੇਰਾ ਖਿਆਲ ਨਹੀਂ ਕਿ ਕੋਈ ਪ੍ਰਭਾਵ ਪਿਆ ਹੋਵੇ, ਅਤੇ ਪੜ੍ਹਦਾ ਹੁੰਦਾ ਵੀ ਚਲੋ ਪੜ੍ਹਦਾ, ਇਸ ਨੂੰ ਤਾਂ ਵੀ ਜਦੋਂ ਮੈਂ ਦੂਜੀ ਭਾਸ਼ਾਵਾਂ ਜਿਹੀਆਂ ਚੰਗੀਆਂ ਰਚਨਾਵਾਂ ਪੜ੍ਹਦਾ ਫਿਰ ਮੇਰਾ ਮਨ ਹੁੰਦਾ ਵੀ ਮੇਰਾ ਜਾਂ ਹਰਜੀਤ ਰਵਾਲ ਦਾ ਵੀ ਇਹਨੂੰ ਆਪਾਂ ਪੰਜਾਬੀ 'ਚ ਅਨੁਵਾਦ ਕਰਕੇ ਛਾਪੀ। ਜਿੱਦਾਂ ਇੱਕ ਗੌਰੀਨਾਥ ਮੈਗਜ਼ੀਨ ਕਰਦਾ ਵਿਆਹ, ਉਹਨੇ ਬਹੁਤ ਸਾਲ ਹਰ ਇਸ਼ੂ 'ਚ ਇੱਕ ਨਾਵਲ ਛਾਪਦਾ, ਉਹ 'ਚੋਂ ਮੈਂ ਸਮੁੰਦਰ ਵੀ ਨਾਵਲ ਲੈ ਕੇ ਛਾਪੇ, ਹੋਰ ਨਾਵਲ ਵੀ ਛਾਪਿਆ। ਇੱਦਾਂ ਹੀ ਜਦੋਂ ਨਿਆਂ ਗਿਆ ਉਹਦਾ ਰਵਿੰਦਰ ਕਾਲੀਆ ਐਡੀਟਰ ਸੀ, ਉਹਨੇ ਵੀ 15-20 ਨਾਵਲ ਛਾਪੇ ਸੀ, ਉਹ ਨਾਵਲ ਮੈਂ ਸਾਰੇ ਪੜ੍ਹੇ, ਜਿਹੜੇ ਉਹ 'ਚੋਂ ਮੈਂ 3-4 ਨਾਵਲ ਹਿੰਦੀ 'ਚ ਅਨੁਵਾਦ, ਹਿੰਦੀ 'ਚੋਂ ਪੰਜਾਬੀ 'ਚ ਅਨੁਵਾਦ ਕਰਕੇ ਸੀ। ਇੱਦਾਂ ਹੀ ਜਿਹੜੀ ਦੂਜੀਆਂ ਭਾਸ਼ਾਵਾਂ ਜਦੋਂ ਪੜ੍ਹਦੇ ਹਾਂ, ਜਾਂ ਮੇਰਾ ਦੇਖੋ ਮੇਰੀਆਂ ਕਾਫੀ ਕਹਾਣੀਆਂ ਹਿੰਦੀ 'ਚ ਜ਼ਿਆਦੀਆਂ ਅਨੁਵਾਦ ਹੋਈਆਂ, ਦੂਜੀ ਭਾਸ਼ਾਵਾਂ 'ਚ ਵੀ ਹੋਈਆਂ, ਕਿਉਂਕਿ ਮੈਂ ਇੱਕ ਗੱਲ ਸਿੱਖੀ ਹੈ ਬਈ ਇਕੱਲੀ ਪੰਜਾਬੀ ਕਹਾਣੀ ਨੂੰ ਪੜ੍ਹ ਕੇ ਜਿੰਦਰਾ ਤੇਰਾ ਨਹੀਂ ਸਾਰਨਾ,
1: ਨਹੀਂ ਸਾਰਨਾ, ਠੀਕ ਹੈ,
0: ਤੈਨੂੰ ਤਾਂ ਬਹੁਤ ਕੁਛ ਹੋਰ ਪੜ੍ਹਨਾ ਪਊ।
1: ਗੱਲਾਂ ਤਾਂ ਕਈ ਨੇ, ਆਖਿਰ 'ਚ ਇੱਕ ਸਵਾਲ ਕਿ ਤੁਹਾਡੀਆਂ ਕਹਾਣੀਆਂ 'ਚ ਵਿਸ਼ੇ ਵੀ ਗੰਭੀਰ ਹੁੰਦੇ ਨੇ ਅਤੇ ਉਹਨਾਂ ਨੂੰ ਡੀਲ ਵੀ ਗੰਭੀਰਤਾ ਨਾਲ ਕੀਤਾ ਹੁੰਦਾ, ਕਿ ਅਸਲ ਜ਼ਿੰਦਗੀ 'ਚ ਸਾਰਾ ਕੁਝ ਇੰਨਾ ਗੰਭੀਰ ਹੁੰਦਾ?
0: ਇਹਦੇ ਇੱਕ ਛੋਟੀ ਘਟਨਾ ਮਤਲਬ ਸ਼ੇਅਰ ਕਰਦਾ। 75 ਦੇ ਲਾਸਟ ਮੈਨੂੰ ਡਿਸ਼ੂ ਡਿਸ਼ੂ ਕਰਦੀਆਂ ਫਿਲਮਾਂ ਧਰਮਿੰਦਰ ਮਾਲਕਾ ਬਹੁਤ ਚੰਗੇ ਲੱਗੇ। 75 ਦੇ ਲਾਸਟ ਵਿੱਚ ਮੈਨੂੰ ਮੇਰੇ ਦੋ ਮੇਰੇ ਪੜ੍ਹਦੇ ਮੁੰਡੇ ਨੇ ਅਮਰਜੀਤ ਨੇ ਇੱਕ ਫਿਲਮ ਦਿਖਾਈ ਦੇਵਦਾਸ, ਦਲੀਪ ਕੁਮਾਰ ਦੀ, ਉਹਦਾ ਗੀਤ ਸੀ ਬਹੁਤ ਦਿਲ ਕਹਾਂ ਸੇ ਲਾਉਂ ਜਿਸੇ ਤੂੰ ਕਬੂਲ ਕਰ ਲਿਆ, ਉਸ ਗੀਤ ਨੇ ਮੇਰੀ ਜ਼ਿੰਦਗੀ ਬਦਲਤੀ। ਉਦੋਂ ਬਾਅਦ ਮੈਨੂੰ ਕਦੀ ਵੀ ਡਿਸ਼ੂ ਡਿਸ਼ੂ ਕਰਦੀਆਂ ਜਾਂ ਕੌਮੇਡੀ ਵਾਲੀਆਂ ਫਿਲਮਾਂ ਚੰਗੀਆਂ ਨਹੀਂ ਲੱਗਦੀਆਂ, ਉਹਨੇ ਮੈਨੂੰ ਅੰਦਰ ਹਲੂਣਿਆ, ਅੰਦਰ ਮੈਨੂੰ ਬੜਾ ਸੀਰੀਅਸ ਕਰਤਾ। ਮੇਰੀ ਇੱਕ ਹੱਥ ਬਣੀ, ਮੈਂ ਕਿਸੇ ਨੂੰ ਸਿੱਧੀ ਮਜ਼ਾਕ ਨਹੀਂ ਕਰਦਾ, ਨਾ ਕਿਸੇ ਦਾ ਮਜ਼ਾਕ ਮੈਂ ਸਹਿਣਾ ਹੀ ਹਾਂ। ਮੈਨੂੰ ਹਮੇਸ਼ਾ ਉਹ ਬੰਦੇ ਚੰਗੇ ਲੱਗਦੇ ਵੀ ਜਿਹੜੇ ਸੀਰੀਅਸ ਹੋ। ਜਿੰਨੀਆਂ ਵੀ ਨਾਵਲ ਕਹਾਣੀਆਂ ਦੀ ਫੋਰਮ ਟ੍ਰੈਜਿਕ ਹੋਵੇ ਉਹ ਚੰਗੀ ਲੱਗਦੀ ਹੈ। ਇੱਕ ਵਾਰੀ ਰਜਿੰਦਰ ਯਾਦਵ ਹੋਰਾਂ ਨੇ ਵੀ ਆਪਣੀ ਸੰਪਾਦਕੀ ਸ਼ਾਂਤ ਲਿਖਿਆ ਸੀ ਵੀ ਲਿਟਰੇਚਰ ਹਮੇਸ਼ਾ ਹੀ ਉਹੀ ਪਾਪੂਲਰ ਹੋਇਆ ਜਿਹਦਾ ਅੰਤ ਟ੍ਰੈਜਿਕ ਸੀ, ਦੁਖਾਂਤ ਸੀਗਾ। ਬੰਦੇ 'ਚ ਬੰਦੇ ਦੇ ਅੰਦਰ ਬਹੁਤ ਦੁਖਾਂਤ ਆ, ਬੰਦਾ ਸ਼ੋਅ ਨਹੀਂ ਕਰਦਾ, ਬਹੁਤੇ ਕੁਛ ਦੁਕਾਨ ਤੋਂ ਕਿਸੇ ਦੋਸਤਾਂ ਨਾਲ ਸ਼ੇਅਰ ਕਰਦਾ, ਬਾਕੀ ਉਹਦੇ ਨਾਲ ਹੀ ਆਉਂਦੇ ਆ, ਉਹਦੇ ਨਾਲ ਹੀ।
1: ਪਰ ਜ਼ਿੰਦਗੀ ਦੇ ਹੋਰ ਰੰਗ ਵੀ ਤਾਂ ਹਨ, ਸਟਾਇਰ ਹੈ, ਵਿਅੰਗ ਹੈ, ਹਾਸਾ ਮਜ਼ਾਕ ਹੈ, ਸਾਹਿਤ 'ਚ ਵੀ ਪ੍ਰਗਟ ਹੁੰਦੇ ਆ ਇਹ ਚੀਜ਼ਾਂ?
0: ਨਹੀਂ ਦੇਖੋ ਇਹ ਕਿਸਮ ਦੀ ਆਦਿ ਆਪਣੀ ਆਦਿ, ਦੇਖੋ ਮੈਂ ਜੇ ਜਗਜੀਤ ਸਿੰਘ ਨੂੰ ਪਸੰਦ ਕਰਦਾ ਅਤੇ ਮੈਂ ਲਹਿੰਦੇ ਪੰਜਾਬ ਦੀ ਹੱਦ ਕਿਆਨੀ ਵੀ ਪਸੰਦ ਕਰਦਾ, ਮੇਰੀ ਕੋਈ ਸੰਗੀਤ ਦੀ

ਲੋਕ ਗੀਤ ਤੁਸੀਂ ਸੁਣ ਰਹੇ ਸੀ ਅਜੀਤ ਕੌਰ ਦੀ ਆਵਾਜ਼। ਆਸ ਹੈ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: बहुत सख्त इतराज जताया है। भारी उद्योग मंत्री एच डी कुमार स्वामी ने स्टील उद्योग नूं भविख दे विकास लई डिजिटलीकरण अपनाउण दा सद्दा दित्ता है। पंजाब विच वोटर सूचियां दी विशेष गहन सोध तहत घर घर गणना दा पड़ाव भलके तों शुरू हो रहा है। अमरीकी सीनेट ने राष्ट्रपति डोनल्ड ट्रंप की ईरान विरुद्ध फौजी मुहिम नूं रोकण लई एक बिल पास किया है। हाकी इंडिया ने 5 से 14 जुलाई तक बरतानिया के दौरे लई 24 मैंबरी जूनियर महिला टीम का ऐलान कर दिता है। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨੇ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿਚ ਕਸ਼ਮੀਰ ਦਾ ਮੁੱਦਾ ਉਠਾਉਣ ਤੇ ਸਖ਼ਤ ਇਤਰਾਜ਼ ਜਤਾਇਆ ਹੈ। ਪਾਕਿਸਤਾਨ ਉਪਰ ਸੰਯੁਕਤ ਰਾਸ਼ਟਰ ਮੰਚ ਦਾ ਰਾਜਨੀਤੀਕਰਨ ਦਾ ਇਲਜ਼ਾਮ ਲਾਉਂਦੇ ਹੋਏ ਭਾਰਤ ਨੇ ਕਿਹਾ ਕਿ ਸਹਿ ਪ੍ਰਧਾਨ ਵਜੋਂ ਨਿਰਪੱਖਤਾ ਬਣਾਈ ਰੱਖਣ ਦੀ ਬਜਾਏ ਪਾਕਿਸਤਾਨ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਸਹਿ ਪ੍ਰਧਾਨ ਵਜੋਂ ਪਾਕਿਸਤਾਨ ਦੇ ਵਿਹਾਰ ਦੀ ਆਲੋਚਨਾ ਕੀਤੀ। ਪਾਕਿਸਤਾਨ ਦੇ ਸਥਾਈ ਪ੍ਰਤੀਨਿਧ ਵਸੀਮ ਇਫਤਿਖਾਰ ਅਹਿਮਦ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਸ੍ਰੀ ਹਰੀਸ਼ ਨੇ ਜੰਮੂ ਕਸ਼ਮੀਰ ਬਾਰੇ ਭਾਰਤ ਦੇ ਲੰਮੇ ਸਮੇਂ ਦੇ ਸਟੈਂਡ ਨੂੰ ਦੁਹਰਾਇਆ। ਉਨੂਾਂ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਪੂਰੀ ਤਰ੍ਹਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ। ਭਾਰੀ ਉਦਯੋਗ ਮੰਤਰੀ ਐਚ ਡੀ ਕੁਮਾਰ ਸਵਾਮੀ ਨੇ ਸਟੀਲ ਉਦਯੋਗ ਨੂੰ ਭਵਿੱਖ ਦੇ ਵਿਕਾਸ ਲਈ ਡਿਜੀਟਲੀਕਰਨ ਅਪਣਾਉਣ ਲਈ ਕਿਹਾ। ਉਨੂਾਂ ਨੇ ਅੱਜ ਨਵੀਂ ਦਿੱਲੀ ਵਿਚ ਸਟੀਲ ਸੈਕਟਰ ਵਿਚ ਡਿਜੀਟਲੀਕਰਨ ਬਾਰੇ ਇਕ ਵਿਚਾਰ ਚਰਚਾ ਸੈਸ਼ਨ ਵਿਚ ਇਹ ਗੱਲ ਕਹੀ। ਸਟੀਲ ਸੈਕਟਰ ਦੀ ਮਜ਼ਬੂਤ ਕਾਰਗੁਜ਼ਾਰੀ ਦਾ ਹਵਾਲਾ ਦਿੰਦਿਆਂ ਸ੍ਰੀ ਕੁਮਾਰ ਸਵਾਮੀ ਨੇ ਕਿਹਾ ਕਿ ਦੇਸ਼ ਨੇ 2018 ਤੋਂ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਸਟੀਲ ਉਤਪਾਦਕ ਵਜੋਂ ਆਪਣੀ ਮਜ਼ਬੂਤ ਸਥਿਤੀ ਬਰਕਰਾਰ ਰੱਖੀ ਹੈ। ਉਨੂਾਂ ਕਿਹਾ ਕਿ ਵਿੱਤੀ ਸਾਲ 2021-22 ਤੋਂ ਕੱਚੇ ਫੌਲਾਦ ਦਾ ਉਤਪਾਦਨ ਲਗਭਗ 8% ਦੀ ਸਾਲਾਨਾ ਦਰ ਨਾਲ ਵਧਿਆ, ਜਦੋਂ ਕਿ ਘਰੇਲੂ ਮੰਗ ਵਧਣ ਕਾਰਨ ਤਿਆਰ ਸਟੀਲ ਦੀ ਖਪਤ ਲਗਭਗ 13% ਵਧੀ ਹੈ। ਦੇਸ਼ ਦੇ ਨੌਜਵਾਨਾਂ ਦੀ ਅਗਵਾਈ ਵਾਲੇ 6 ਸਟਾਰਟਅਪਸ ਨੇ 8ਵੇਂ ਯੂਥ ਕੋ ਲੈਬ ਨੈਸ਼ਨਲ ਇਨੋਵੇਸ਼ਨ ਚੈਲੰਜ 2026 ਵਿਚ ਜਿੱਤ ਹਾਸਲ ਕੀਤੀ ਹੈ। ਇਹ ਪਹਿਲ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ UNDP ਇੰਡੀਆ ਅਤੇ ਸਿਟੀ ਫਾਊਂਡੇਸ਼ਨ ਵੱਲੋਂ ਅਟਲ ਇਨੋਵੇਸ਼ਨ ਮਿਸ਼ਨ ਨੀਤੀ ਆਯੋਗ ਦੇ ਸਹਿਯੋਗ ਨਾਲ ਅਤੇ ਟੀ ਹੱਬ ਫਾਊਂਡੇਸ਼ਨ ਰਾਹੀਂ ਲਾਗੂ ਕੀਤੀ ਗਈ ਹੈ। ਇਹ ਨੌਜਵਾਨਾਂ ਦੀ ਅਗਵਾਈ ਵਾਲੀ ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਨਿਰੰਤਰ ਵਿਕਾਸ ਟੀਚਿਆਂ ਵੱਲ ਪ੍ਰਗਤੀ ਨੂੰ ਤੇਜ਼ ਕਰਨ ਲਈ ਇਕ ਮੁੱਖ ਪਲੇਟਫਾਰਮ ਵਜੋਂ ਉਭਰੀ ਹੈ। ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸੈਂਟਰਲ ਵਿਸਟਾ ਕੋਰੀਡੋਰ ਲਈ ਕੇਂਦਰੀ ਸਕੱਤਰਿਤ ਮੈਟਰੋ ਸਟੇਸ਼ਨ ਤੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਇਸ ਪਲ ਨੂੰ ਇਤਿਹਾਸਕ ਦਸਿਆ ਤੇ ਕਿਹਾ ਕਿ ਇਹ ਪ੍ਰੋਜੈਕਟ ਆਉਣ ਜਾਣ ਵਾਲਿਆਂ ਦੀ ਸਹੂਲਤ ਨੂੰ ਆਸਾਨ ਕਰੇਗਾ।
1: ਬਹੁਤ ਹੀ ਇਤਿਹਾਸਕ ਮੂਵਮੈਂਟ ਹੈ, ਜਬ ਦੇਸ਼ ਕੀ ਰਾਜਧਾਨੀ ਜਹਾਂ ਸੇ ਪੂਰੀ ਸਰਕਾਰ ਚਲਨੀ ਹੈ, ਸੈਂਟਰਲ ਵਿਸਟਾ ਔਰ ਯਹਾਂ ਕੇ ਕਰਮਚਾਰੀ ਔਰ ਯਹਾਂ ਕੇ ਜਿਤਨੇ ਵੀ ਕਾਰਯਾਲਯੋਂ ਮੇ ਕਾਮ ਕਰਨੇ ਵਾਲੇ ਸਭ ਲੋਗ ਉਨਕੋ ਏਕ ਐਸੀ ਸੁਵਿਧਾ ਪ੍ਰਦਾਨ ਕਰਨੇ ਕੇ ਲਿਏ ਆਜ ਭੂਮੀ ਪੂਜਨ ਅਥਵਾ ਗਰਾਊਂਡ ਬ੍ਰੇਕਿੰਗ ਸੈਰੇਮਨੀ ਆਜ ਹੀ ਕੀ ਗਈ ਹੈ ਔਰ ਯੇ ਜਬ ਕੰਪਲੀਟ ਹੋ ਜਾਏਗੀ ਉਸਕੇ ਬਾਅਦ ਦਿੱਲੀ ਕੇ ਬਹੁਤ ਸੇ ਛੋਰ ਆਪਸ ਮੇ ਜਹਾਂ ਜਹਾਂ ਮੈਟਰੋ ਲਾਈਨ ਚਲਤੀ ਹੈ ਉਨਕੋ ਯੇ ਜੋੜੇਗੀ। ਅਬ ਯੇ ਜੋ ਲਾਈਨ ਹੈ ਯੇ ਆਰ ਕੇ ਆਸ਼ਰਮ ਸੇ ਲੇਕਰ ਕੇ ਔਰ ਇੰਦਰਪ੍ਰਸਥ ਤੱਕ ਜਿਸਕੇ ਅੰਦਰ 9 ਸਟੇਸ਼ਨ ਹੈ।
0: ਇਸ ਸਟੇਸ਼ਨ ਨੂੰ ਜਨਕਪੁਰੀ ਪੱਛਮ ਤੋਂ ਆਰ ਕੇ ਆਸ਼ਰਮ ਮਾਰਗ ਤੱਕ ਮੌਜੂਦਾ ਮਜੈਂਟਾ ਲਾਈਨ ਦੇ ਵਿਸਥਾਰ ਵਜੋਂ ਪੜਾਅ 5A ਤਹਿਤ ਵਿਕਸਿਤ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਘਰ ਘਰ ਗਣਨਾ ਦਾ ਪੜਾਅ ਭਲਕੇ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਬੰਧ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਦਸਿਆ ਕਿ ਇਹ ਅਮਲ 25 ਜੂਨ ਤੋਂ 24 ਜੁਲਾਈ 2026 ਤੱਕ ਚੱਲੇਗਾ। ਵੋਟਰ ਸੂਚੀਆਂ ਦੀ ਅੰਤਮ ਪ੍ਰਕਾਸ਼ਨਾ 1 ਅਕਤੂਬਰ 2026 ਨੂੰ ਹੋਏਗੀ। ਉਨੂਾਂ ਦਸਿਆ ਕਿ ਸੂਬੇ ਭਰ ਵਿਚ 24,453 ਬਲਾਕ ਪੱਧਰ ਅਧਿਕਾਰੀ BLOs ਘਰ ਘਰ ਜਾ ਕੇ ਫਾਰਮ ਭਰਨਗੇ। ਸ੍ਰੀਮਤੀ ਮਿੱਤਰਾ ਨੇ ਕਿਹਾ ਕਿ ਹੁਣ ਤੱਕ ਸੂਬੇ ਭਰ ਚ 1,84,00,000 ਭਾਵ 86.02% ਵੋਟਾਂ ਦੀ ਨਿਸ਼ਾਨਦੇਹੀ ਜਾਂ ਮੈਪਿੰਗ ਹੋ ਚੁੱਕੀ ਹੈ। ਉਨੂਾਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਜੇਕਰ ਕਿਸੇ ਵੋਟਰ ਦੀ ਮੈਪਿੰਗ ਨਹੀਂ ਹੋਈ ਤਾਂ ਉਸ ਦੀ ਵੋਟ ਨਹੀਂ ਕੱਟੀ ਜਾਏਗੀ, ਸਗੋਂ ਅਜਿਹੇ ਵੋਟਰ ਕੋਲੋਂ ਕੁਝ ਦਸਤਾਵੇਜ਼ ਮੰਗ ਕੇ ਉਸ ਨੂੰ ਵੋਟਰ ਸੂਚੀ ਵਿਚ ਸ਼ਾਮਲ ਕੀਤਾ ਜਾਏਗਾ। ਇਸ ਦੌਰਾਨ ਕੱਲ੍ਹ ਸ੍ਰੀਮਤੀ ਮਿੱਤਰਾ ਵੱਲੋਂ ਪੰਜਾਬ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਪੜਾਅ ਦੌਰਾਨ BLOs ਦੇ ਘਰ ਘਰ ਜਾ ਕੇ ਗਣਨਾ ਫਾਰਮਾਂ ਦੀ ਵੰਡ, ਇਨ੍ਹਾਂ ਫਾਰਮਾਂ ਨੂੰ ਭਰਨ ਅਤੇ ਇਕੱਤਰ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡ ਹੈ @AIRRN ਜਲੰਧਰ। ईरान की राजधानी तेहरान में भारतीय दूतघर ने सुरक्षा हालत में सुधार के मद्देनजर भारतीय नागरिकों लिए एक सोधी हुई सलाह जारी की है। दूतघर ने कहा कि बदलते घटनाक्रम के बावजूद भारतीय नागरिकों अगले नोटिस तक सारिया गैर जरूरी यात्राओं तो बचना चाहिए है। देश में रहने वाले भारतीय नागरिकों से ईरान की यात्रा करने वाले सलाह दी गई है कि बहुत ज्यादा सावधानी चौकसी वरतन स्थिति की निरंतर निगरानी कर

ਰੱਖਣ, ਉਨ੍ਹਾਂ ਨੂੰ ਭਰੋਸੇਯੋਗ ਸਰੋਤਾਂ ਰਾਹੀਂ ਸਥਾਨਕ ਘਟਨਾਕ੍ਰਮ ਤੇ ਨੇੜਿਓਂ ਨਜ਼ਰ ਰੱਖਣ ਅਤੇ ਸਥਾਨਕ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤਾਜ਼ਾ ਜਾਣਕਾਰੀ ਅਤੇ ਆਉਣ ਵਾਲੀਆਂ ਸਲਾਹਾਂ ਲਈ ਦੂਤਘਰ ਦੀ ਅਧਿਕਾਰਤ ਵੈਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਨਿਯਮਤ ਤੌਰ ਤੇ ਨਿਗਰਾਨੀ ਕੀਤੀ ਜਾਏ। ਅੱਜ ਪਾਸਪੋਰਟ ਸੇਵਾ ਦਿਵਸ ਹੈ। ਇਹ ਦਿਨ 24 ਜੂਨ 1967 ਨੂੰ ਪਾਸਪੋਰਟ ਕਾਨੂੰਨ ਲਾਗੂ ਹੋਣ ਦੇ ਸਬੰਧ ਵਿਚ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਪਾਸਪੋਰਟ ਸੇਵਾ ਪ੍ਰੋਗਰਾਮ ਦੇ ਦੂਜੇ ਪੜਾਅ ਦੇ ਲਾਗੂ ਹੋਣ ਨਾਲ ਚਿਪ ਆਧਾਰਿਤ ਈ ਪਾਸਪੋਰਟਾਂ ਦੀ ਸ਼ੁਰੂਆਤ ਨਵੇਂ ਪਾਸਪੋਰਟ ਸੁਰੱਖਿਆ ਕੇਂਦਰਾਂ ਅਤੇ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰਾਂ ਦੀ ਸਥਾਪਨਾ ਤੇ ਰਿਕਾਰਡ ਪਾਸਪੋਰਟ ਜਾਰੀ ਕਰਨ ਨਾਲ ਸਫ਼ਰ ਸੁਵਿਧਾਜਨਕ ਹੋ ਰਿਹਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਜੈਸ਼ੰਕਰ ਨੇ 14ਵੇਂ ਪਾਸਪੋਰਟ ਸੇਵਾ ਦਿਵਸ ਮੌਕੇ ਭਾਰਤ ਅਤੇ ਵਿਦੇਸ਼ਾਂ ਵਿਚ ਸਾਰੇ ਪਾਸਪੋਰਟ ਅਧਿਕਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸੰਚਾਰ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਸੇਵਾ ਸੁਸ਼ਾਸਨ ਅਤੇ ਨਾਗਰਿਕ ਸਹੂਲਤਾਂ ਪ੍ਰਤੀ ਵਚਨਬੱਧਤਾ ਨਾਲ ਇੰਡੀਆ ਪੋਸਟ ਰਾਹੀਂ ਪਾਸਪੋਰਟ ਸੇਵਾਵਾਂ ਦੂਰ ਦੁਰਾਡੇ ਇਲਾਕਿਆਂ ਤੱਕ ਵੀ ਪਹੁੰਚ ਰਹੀਆਂ ਨੇ। ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਈਰਾਨ ਵਿਰੁੱਧ ਫੌਜੀ ਮੁਹਿੰਮ ਨੂੰ ਰੋਕਣ ਲਈ ਇਕ ਬਿੱਲ ਪਾਸ ਕੀਤਾ ਹੈ। ਇਸ ਅਨੁਸਾਰ ਸ੍ਰੀ ਟਰੰਪ ਨੂੰ ਹੁਣ ਈਰਾਨ ਵਿਰੁੱਧ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਕਾਂਗਰਸ ਦੀ ਮਨਜ਼ੂਰੀ ਲੈਣੀ ਪਏਗੀ। ਇਹ ਬਿੱਲ ਪ੍ਰਤੀਨਿਧ ਸਭਾ ਵਿਚ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਸੀਨੇਟ ਵਿਚ ਰਿਪਬਲਿਕਨ ਪਾਰਟੀ ਕੋਲ ਬਹੁਮਤ ਹੈ, ਪਰ 4 ਰਿਪਬਲਿਕਨ ਮੈਂਬਰਾਂ ਨੇ ਪਾਰਟੀ ਲੀਹਾਂ ਤੋਂ ਹਟ ਕੇ ਇਸ ਬਿੱਲ ਦਾ ਸਮਰਥਨ ਕੀਤਾ। ਸਦਨ ਦੇ ਲਗਭਗ ਸਾਰੇ ਡੈਮੋਕਰੇਟ ਮੈਂਬਰਾਂ ਨੇ ਬਿੱਲ ਦੀ ਹਮਾਇਤ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਪਰਮਾਣੂ ਹਥਿਆਰ ਹਾਸਲ ਨਾ ਕਰਨ ਬਾਰੇ ਸਹਿਮਤ ਹੋ ਗਿਐ। ਉਨ੍ਹਾਂ ਨੇ ਇਸ ਨੂੰ ਹੋਰਮੁਜ਼ ਸਟੇਟ ਇਲਾਕੇ ਚ ਤਣਾਅ ਖਤਮ ਕਰਨ ਵਾਲੇ ਇਕ ਇਤਿਹਾਸਕ ਸ਼ਾਂਤੀ ਸਮਝੌਤੇ ਦਾ ਹਿੱਸਾ ਦਸਿਆ। ਅਮਰੀਕਾ ਦੇ ਪੈਨਸਿਲਵੇਨੀਆ ਵਿਚ ਇਕ ਉਦਯੋਗਿਕ ਪਲਾਂਟ ਵਿਚ ਇਕ ਸਮਾਗਮ ਵਿਚ ਸ੍ਰੀ ਟਰੰਪ ਨੇ ਕਿਹਾ ਕਿ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣਾ ਉਨ੍ਹਾਂ ਦੀ ਸਰਕਾਰ ਦਾ ਮੁੱਖ ਉਦੇਸ਼ ਰਿਹਾ ਹੈ। ਹਾਕੀ ਇੰਡੀਆ ਨੇ 5 ਤੋਂ 14 ਜੁਲਾਈ ਤੱਕ ਬਰਤਾਨੀਆ ਦੇ ਦੌਰੇ ਲਈ 24 ਮੈਂਬਰੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਨਵੇਂ ਕੋਚ ਟਿਮ ਵਾਈਟ ਦੀ ਅਗਵਾਈ ਹੇਠ ਭਾਰਤੀ ਟੀਮ ਜੂਨੀਅਰ ਏਸ਼ੀਆ ਕੱਪ ਸਮੇਤ ਆਉਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਤਿਆਰੀ ਲਈ ਸਕਾਟਲੈਂਡ ਅਤੇ ਇੰਗਲੈਂਡ ਵਿਚ 7 ਮੈਚ ਖੇਡੇਗੀ। ਖੈਦੇਮ ਸ਼ਿਲੇਮਾਚਾਰ ਨੂੰ ਟੀਮ ਦੀ ਅਗਵਾਈ ਕਰੇਗੀ, ਜਦੋਂ ਕਿ ਨਿਧੀ ਅਤੇ ਇੰਜਲ ਹਰਸ਼ਾ ਰਾਣੀ ਮਿੰਜ ਨੂੰ ਗੋਲਕੀਪਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। 9 ਦਿਨਾਂ ਦਾ ਇਹ ਦੌਰਾ ਸਕਾਟਲੈਂਡ ਦੀ ਸੀਨੀਅਰ ਮਹਿਲਾ ਟੀਮ ਵਿਰੁੱਧ 2 ਮੈਚਾਂ ਨਾਲ ਸ਼ੁਰੂ ਹੋਏਗਾ। ਇਸ ਤੋਂ ਬਾਅਦ ਅਮਰੀਕਾ, ਇੰਗਲੈਂਡ ਅਤੇ ਬੈਲਜੀਅਮ ਦੀਆਂ ਜੂਨੀਅਰ ਟੀਮਾਂ ਵਿਰੁੱਧ ਮੈਚ ਹੋਣਗੇ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿਚ ਅੱਜ ਮੈਕਸੀਕੋ ਵਿਚ ਖੇਡੇ ਗਏ ਗਰੁੱਪ ਕੇ ਦੇ ਮੈਚ ਵਿਚ ਕੋਲੰਬੀਆ ਨੇ ਕੋਂਗੋ ਨੂੰ 1-0 ਨਾਲ ਹਰਾ ਦਿੱਤੈ। ਡੈਨੀਅਲ ਮਲੋਜ਼ ਦੇ ਦੂਜੇ ਹਾਫ਼ ਵਿਚ ਕੀਤੇ ਗਏ ਗੋਲ ਨੇ ਕੋਲੰਬੀਆ ਨੂੰ ਲਗਾਤਾਰ ਦੂਜੀ ਜਿੱਤ ਹਾਸਲ ਕਰਨ ਅਤੇ ਅਗਲੇ ਗੇੜ ਵਿਚ ਪਹੁੰਚਣ ਵਿਚ ਮਦਦ ਕੀਤੀ। ਇਸ ਤੋਂ ਪਹਿਲਾਂ ਪੁਰਤਗਾਲ ਨੇ ਹਿਊਸਟਨ ਵਿਚ ਇਸੇ ਗਰੁੱਪ ਦੇ ਇਕ ਹੋਰ ਮੈਚ ਵਿਚ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ। 43 ਸਾਲਾ ਕ੍ਰਿਸਟੀਆਨੋ ਰੋਨਾਲਡੋ ਨੇ 2 ਸ਼ਾਨਦਾਰ ਗੋਲ ਕੀਤੇ। ਰੋਨਾਲਡੋ ਹੁਣ 6 ਵੱਖ ਵੱਖ ਵਿਸ਼ਵ ਕੱਪ ਟੂਰਨਾਮੈਂਟ ਵਿਚ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਇੰਗਲੈਂਡ ਤੇ ਗਾਨਾ ਵਿਚਕਾਰ ਗਰੁੱਪ ਐਲ ਦਾ ਮੈਚ ਬਿਨਾਂ ਕਿਸੇ ਗੋਲ ਦੇ ਬਰਾਬਰ ਰਿਹਾ। ਮੌਸਮ ਵਿਭਾਗ ਨੇ ਦੱਖਣ ਪੱਛਮੀ ਮਾਨਸੂਨ ਦੇ ਅਗਲੇ 2 ਦਿਨਾਂ ਵਿਚ ਮਹਾਰਾਸ਼ਟਰ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਪਹੁੰਚਣ ਦੀ ਸੰਭਾਵਨਾ ਜਤਾਈ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਕੋਂਕਣ ਅਤੇ ਗੋਆ ਵਿਚ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉਤਰਾਖੰਡ, ਦਿੱਲੀ, ਜੰਮੂ ਕਸ਼ਮੀਰ ਅਤੇ ਲੱਦਾਖ ਵਿਚ ਸ਼ਨਿਚਰਵਾਰ ਤੱਕ ਗਰਜ ਚਮਕ ਅਤੇ ਤੇਜ਼ ਹਵਾਵਾਂ ਨਾਲ ਹਲਕੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਭਾਰਤ ਨੇ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਵਿਚ ਕਸ਼ਮੀਰ ਦਾ ਮੁੱਦਾ ਉਠਾਉਣ ਤੇ ਸਖ਼ਤ ਇਤਰਾਜ਼ ਜਤਾਇਆ ਹੈ। ਭਾਰੀ ਉਦਯੋਗ ਮੰਤਰੀ ਐਚ ਡੀ ਕੁਮਾਰ ਸਵਾਮੀ ਨੇ ਸਟੀਲ ਉਦਯੋਗ ਨੂੰ ਭਵਿੱਖ ਦੇ ਵਿਕਾਸ ਲਈ ਡਿਜੀਟਲੀਕਰਨ ਅਪਣਾਉਣ ਲਈ ਕਿਹਾ ਹੈ। ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਘਰ ਘਰ ਗਣਨਾ ਦਾ ਪੜਾਅ ਭਲਕੇ ਤੋਂ ਸ਼ੁਰੂ ਹੋ ਰਿਹੈ। ਅਮਰੀਕੀ ਸੀਨੇਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਈਰਾਨ ਵਿਰੁੱਧ ਫੌਜੀ ਮੁਹਿੰਮ ਨੂੰ ਰੋਕਣ ਲਈ ਇਕ ਬਿੱਲ ਪਾਸ ਕੀਤੈ ਤੇ ਹਾਕੀ ਇੰਡੀਆ ਨੇ 5 ਤੋਂ 14 ਜੁਲਾਈ ਤੱਕ ਬਰਤਾਨੀਆ ਦੇ ਦੌਰੇ ਲਈ 24 ਮੈਂਬਰੀ ਜੂਨੀਅਰ ਮਹਿਲਾ ਟੀਮ ਦਾ ਐਲਾਨ ਕਰ ਦਿੱਤੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।